ਜੀਉ ਬਿੰਦਾ ਸਭ ਤੇਰਾ ਵਾਹਿਗੁਰੂ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਤਾਂ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਰੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆਵਾ ਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿੰਨਾ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਕੇ ਨਿਡਰ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾ ਚੜਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ ਦੇਖ ਤੇਗ ਫਤਿਹ ਬਿਰਧਗੀ ਪੈਜ ਬੰਦਗੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੂੰਗੇ ਜੁਗੋਂ ਜੁਗਿਆ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨੀ ਵਾ ਮਤ ਉੱਚੀ ਮਤ ਪਾਦਾ ਰਾਖਾ ਵਾਹਿਗੁਰੂ ਹੇਠ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉੱਠਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੋ ਦਰ ਸ਼ਬਦ ਚੌਂਕੀ ਦੇ ਸ਼ਬਦ ਕੀਰਤਨ ਉਪਰੰਤ ਸੋ ਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਹੋਏ ਪਾਵਨ ਬਾਣੀ ਗਾਇਨ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਸਤਿਗੁਰੂ ਜੀ ਅੱਖਰ ਵਾਧਾ ਕਟਾ ਪੁਰਚਕ ਮਾਫ਼ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦਿਆਂ ਹਿਰਦਿਆਂ ਤੇ ਵਸਾਵਣਾ ਆਈਆਂ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਰਬਾਦੇ ਕਾਰਜ ਰਾਸ ਕਰਨੇ ਘਰ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ ਬੱਚਿਆਂ ਨੂੰ ਗੁਰਮਾਂ ਦੀ ਸੁੱਜੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਸਰਦਾਰ ਨਰਿੰਦਰ ਸਿੰਘ ਜੀ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਲਈ ਅਰਦਾਸ ਸੇ ਪਰਿਵਾਰ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਪਰਿਵਾਰ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ ਪਾਵਨ ਹਜ਼ੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ
ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ। ਉਪਰੰਤ ਸੰਧਿਆ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ। ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਾਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਿਰਾ ਆਗਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥਾ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਦੇ। ਜੋ ਪ੍ਰਭ ਕੋ ਮਿਲ ਬੋਚੈ ਖੋਜ ਸ਼ਬਦ ਮਨੇ। ਰਾਜ ਕਰੇਗਾ ਖਾਲਸਾ ਆਕੀ ਰਹਿ ਨ ਕੋਏ। ਖੁਆਰ ਹੋਏ ਸਭ ਮਿਲੇਗੀ ਬਚੇ ਸ਼ਰਨ ਜੋਈ। ਖੁਆਰ ਹੋਏ ਸਭ ਮਿਲੇਗੀ ਬਚੇ ਸ਼ਰਨ ਜੋਈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਰ ਸ਼ਾਹ ਸੰਗਤ, ਆ ਬੜਭਾਗੀ ਹੋ ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਡੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਆਪ ਜੀ ਹਾਜ਼ਰੀਆਂ ਪਾ ਰਹੇ ਹੋ। ਆਪ ਸੰਧਿਆ ਦੇ ਦੀਵਾਨ ਦੀ ਅਰੰਭਤਾ ਕਰ ਰਹੇ ਨੇ ਸਰਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਸ਼੍ਰੀ ਚਮਕੌਰ ਸਾਹਿਬ ਵਾਲੇ, ਉਹਨਾਂ ਤੋਂ 6:30 ਵਜੇ ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਉਪਰੰਤ ਭਾਈ ਖਜਾਨ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ ਕਥਾ ਦੀ ਹਾਜ਼ਰੀ ਭਰਨਗੇ ਅਤੇ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਉੱਪਰ ਵਾਲੇ ਉਹਨਾਂ ਦਾ ਰਾਗੀ ਜਥਾ ਕੀਰਤਨ ਦੀ ਹਾਜ਼ਰੀ ਭਰਨਗੇ। ਹਰ ਸਾਲ ਦੀ ਤਰ੍ਹਾਂ ਬੱਚਿਆਂ ਦਾ ਗੁਰਬਾਣੀ ਕੰਠ ਮੁਕਾਬਲਾ ਜੋ ਕਿ 24 ਅਕਤੂਬਰ ਨੂੰ ਹੋ ਰਿਹਾ ਹੈ, ਵੱਧ ਤੋਂ ਵੱਧ ਬੱਚਿਆਂ ਨੂੰ ਰਜਿਸਟਰ ਕਰਾਓ ਤਾਂ ਕਿ ਬੱਚੇ ਇਸ ਵਿੱਚ ਭਾਗ ਲੈ ਸਕਣ। ਜੋ ਬੱਚੇ ਗੁਰਬਾਣੀ ਕੰਠ ਕਰਕੇ ਸਰਵਣ ਕਰਾਉਂਦੇ ਨੇ ਸਾਰਿਆਂ ਬੱਚਿਆਂ ਨੂੰ ਖਾਲਸਾ ਦੀਵਾਨ ਸਾਡੀ ਵੱਲੋਂ ਵਿਸ਼ੇਸ਼ ਪਰਾਏ ਦਿੱਤੇ ਜਾਂਦੇ ਨੇ, ਸੋ ਬੱਚਿਆਂ ਨੂੰ ਰਜਿਸਟਰ ਕਰਾਓ ਤਾਂ ਕਿ ਬੱਚੇ ਇਸ ਗੁਰਬਾਣੀ ਕੰਠ ਮੁਕਾਬਲੇ ਵਿੱਚ ਭਾਗ ਲੈ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਭਾਈ ਸਤਨਾਮ ਸਿੰਘ ਜੀ, ਸ਼੍ਰੀ ਚਮਕੌਰ ਸਾਹਿਬ ਵਾਲੇ ਭਾਈ ਸਾਹਿਬ ਜੀ, ਜੋ ਕਿ ਬੜੇ ਹੀ ਪਿਆਰ ਦੇ ਨਾਲ ਗੁਰੂ ਕੀ ਬਾਣੀ ਸਰਵਣ ਕਰਾ ਰਹੇ ਸਨ। ਭਾਈ ਸਾਹਿਬ ਜੀ ਦੇ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਰੱਖੇ। ਆਓ ਸਮਾਂ ਹੈ ਗੁਰਮਤਿ ਵਿਚਾਰਾਂ ਦਾ, ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਹਨ ਭਾਈ ਸਾਹਿਬ, ਭਾਈ ਖਜਾਨ ਸਿੰਘ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਉਹਨਾਂ ਤੋਂ ਗੁਰਮਤਿ ਵਿਚਾਰਾਂ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਜੋ ਲੜੀਵਾਰ ਕਥਾ ਹੈ ਉਹ ਸਰਵਣ ਕਰਦੇ ਹਾਂ। ਉਪਰੰਤ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਉਹਨਾਂ ਦਾ ਰਾਗੀ ਜਥਾ ਕੀਰਤਨ ਦੀ ਹਾਜ਼ਰੀ ਭਰਨਗੇ। ਬੱਚਿਆਂ ਦਾ ਗੁਰਬਾਣੀ ਕੰਠ ਮੁਕਾਬਲਾ 24 ਅਕਤੂਬਰ ਨੂੰ ਹੋ ਰਿਹਾ ਹੈ, ਸੋ ਵੱਧ ਤੋਂ ਵੱਧ ਬੱਚਿਆਂ ਨੂੰ ਰਜਿਸਟਰ ਕਰਾਓ ਤਾਂ ਕਿ ਬੱਚੇ ਇਸ ਗੁਰਬਾਣੀ ਕੰਠ ਮੁਕਾਬਲੇ ਵਿੱਚ ਭਾਗ ਲੈ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਨਵਾਜੀ, ਗੁਰੂ ਸਤਿਕਾਰੀ ਸਤਸੰਗੀ ਜਨੋ, ਵਡਭਾਗੇ ਹਨ ਜੋ ਸਤਿਗੁਰਾਂ ਨੇ ਆਪਣੇ ਦਰ ਘਰ ਦੀਆਂ ਹਾਜ਼ਰੀਆਂ ਭਰਦਿਆਂ ਸੰਧਿਆ ਸਮੇਂ ਸਜੇ ਹੋਏ ਦੀਵਾਨਾਂ ਦੇ ਵਿੱਚ ਅਕਾਲੀ ਬਾਣੀ, ਤੁਰਕੀ ਬਾਣੀ, ਦਰਗਾਹੀ ਬਾਣੀ ਦੇ ਕੀਰਤਨ ਸਰਵਣ ਕਰਨ ਦਾ ਸਮਾਂ ਬਖਸ਼ ਕੇ ਨਿਵਾਜਿਆ ਹੈ। ਆਓ ਇਸੇ ਤਰ੍ਹਾਂ ਹੀ ਕੁਝ ਸਮਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਦੀ ਰਚਿਤ ਵਾਰਾਂ ਦੀ ਜੋ ਲੜੀ ਵਾਰ ਆਪਾਂ ਵਿਆਖਿਆ ਦੇ ਨਾਲ ਜੁੜਦੇ ਹਾਂ, ਕਥਾ ਵਿਚਾਰ ਦੇ ਨਾਲ ਜੁੜਦੇ ਹਾਂ। ਅੱਜ ਵੀ ਜੋ ਆਪ ਜੀ ਨੇ ਪੌੜੀ ਦਾ ਪਾਠ ਸਰਵਣ ਕੀਤਾ ਹੈ, ਇਸ ਦੇ ਅੰਦਰ ਭਾਈ ਸਾਹਿਬ ਭਾਈ ਗੁਰਦਾਸ ਜੀ ਜੋ ਸਾਨੂੰ ਅਗੰਮੀ ਸਤਿਗੁਰਾਂ ਦੇ ਘਰ ਦਾ ਉਪਦੇਸ਼ ਬਖਸ਼ ਕੇ ਨਿਵਾਜ ਰਹੇ ਨੇ, ਇਹਨਾਂ ਬਚਨਾਂ ਨੂੰ ਵਿਚਾਰਨ ਦਾ ਆਪਾਂ ਯਤਨ ਕਰੀਏ। ਅੱਜ ਦੇ ਜਿਹੜੇ ਬੋਲ ਭਾਈ ਗੁਰਦਾਸ ਜੀ ਨੇ ਬਖਸ਼ੇ ਨੇ, ਇਹਨਾਂ ਦੇ ਅੰਦਰ ਪਰਮਾਤਮਾ ਦੇ ਨਾਮ ਦੀ, ਪਰਮਾਤਮਾ ਦੀ ਭਗਤੀ ਦੇ ਰਸ ਦੀ ਗੱਲ ਕਰਦਿਆਂ ਹੋਇਆਂ ਦੱਸਿਆ ਹੈ ਕਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਜੋ ਸਮਰੱਥਾਵਾਨ ਨੇ, ਬੇਅੰਤ ਨੇ, ਅਗੰਮ ਨੇ, ਅਗੋਚਰ ਨੇ, ਉਹਨਾਂ ਦਾ ਨਾਮ ਦਾ ਰਸ ਵੀ ਜਿਹੜਾ ਉਹ ਵੀ ਬਹੁਤ ਵੱਡਾ ਹੈ। ਨਾ ਹੀ ਪਰਮਾਤਮਾ ਦੀ ਥਾਂ ਨੂੰ ਪਾਇਆ ਜਾ ਸਕਦਾ ਹੈ, ਪਰਮਾਤਮਾ ਦੀ ਹਸਤੀ ਨੂੰ ਮੁਕੰਮਲ ਬਿਆਨ ਕੀਤਾ ਜਾ ਸਕਦਾ ਹੈ, ਨਾ ਹੀ ਪਰਮਾਤਮਾ ਦੇ ਨਾਮ ਦੇ ਰਸ ਨੂੰ ਬਿਆਨ ਕੀਤਾ ਜਾ ਸਕਦਾ ਹੈ। ਵੈਸੇ ਜਿਨ੍ਹਾਂ ਜਿਨ੍ਹਾਂ ਨੇ ਵੀ ਨਾਮ ਦਾ ਰਸ ਚੱਖਿਆ ਹੈ, ਉਹ ਜਦੋਂ ਸਾਡੇ ਨਾਲ ਨਾਮ ਦੇ ਰਸ ਦੀ ਗੱਲ ਕਰਦੇ ਨੇ, ਚਾਹੇ ਭਗਤ ਸਾਹਿਬਾਨ, ਚਾਹੇ ਭੱਟ ਸਾਹਿਬਾਨ ਜਾਂ ਗੁਰੂ ਸਾਹਿਬਾਨ, ਇੱਕ ਗੱਲ ਉਹਨਾਂ ਨੇ ਨਾਮ ਰਸ ਦੇ ਵਿੱਚ ਦੱਸਦਿਆਂ ਹੋਇਆਂ ਇਹ ਗੱਲ ਸਾਨੂੰ ਵਾਰ ਵਾਰ ਸਮਝਾਈ ਹੈ ਕਿ ਜਿੰਨਾ ਵੀ ਅਸੀਂ ਪਰਮਾਤਮਾ ਦੇ ਨਾਮ ਦਾ ਰਸ ਤੁਹਾਡੇ ਨਾਲ ਬਿਆਨ ਕਰ ਰਹੇ ਹਾਂ, ਇਹਦਾ ਭਾਵ ਇਹ ਨਹੀਂ ਸਮਝਣਾ ਕਿ ਪਰਮਾਤਮਾ ਦਾ ਰਸ ਕੇਵਲ ਇੰਨਾ ਕਿ ਪਰਮਾਤਮਾ ਦੇ ਨਾਮ ਦਾ ਰਸ। ਕਹਿਣ ਲੱਗੇ ਇਹ ਤਾਂ ਅਸੀਂ ਕਹਿ ਲਈਏ ਵੀ ਇੱਕ ਕਿਣਕੇ ਤੋਂ ਵੀ ਘੱਟ ਜਿਹੜਾ ਹੈ ਉਹ ਬਿਆਨ ਕਰ ਪਾਏ, ਪਰਮਾਤਮਾ ਦਾ ਨਾਮ ਦਾ ਰਸ ਬਹੁਤ ਵੱਡਾ, ਇਹਨੂੰ ਬਿਆਨ ਨਹੀਂ ਆਪਾਂ ਕਰ ਸਕਦੇ। ਕਿਉਂਕਿ ਜਦੋਂ ਅਸੀਂ ਪਰਮਾਤਮਾ ਦੇ ਨਾਮ ਦੀ, ਗੁਣਾਂ ਦੀ ਗੱਲ ਕਰਦੇ ਹਾਂ, ਇੱਕ ਦਿਨ ਅੱਗੇ ਵੀ ਆਪਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਪਜੀ ਸਾਹਿਬ ਦੇ ਬਚਨ ਵਿਚਾਰੇ ਸੀ ਕਿ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਨਾਮ ਪਰਮਾਤਮਾ ਦਾ ਵੱਡਾ ਹੈ ਅਤੇ ਉਹਦੇ ਵਪਾਰੀ ਵੀ ਜਿਹੜੇ ਉਹ ਵੀ ਬਹੁਤ ਅਮੁੱਲਕ ਹੈ, ਵੱਡੇ ਹੈ। ਹੁਣ ਦੇਖੋ ਕੋਲੇ ਦਾ ਵਪਾਰ ਕਰਨ ਵਾਲਾ ਜਿਹੜਾ ਹੈ ਉਹਦੀ ਇੱਕ ਆਪਣੀ ਹੈਸੀਅਤ ਹੈ, ਉਹਦੀ ਇੱਕ ਸੀਮਾ ਹੈ, ਉਹਦੇ ਕੋਲ ਪੈਸੇ ਦੀ, ਦੌਲਤ ਦੀ। ਇੱਕ ਉਹਦੇ ਤੋਂ ਉੱਪਰ ਉੱਠ ਕੇ ਕੋਈ ਪੱਥਰਾਂ ਦਾ ਵਪਾਰ ਕਰਦਾ ਹੈ, ਕੋਈ ਮੂਰਤੀ ਨੂੰ ਘੜ ਕੇ, ਉਹਦੀ ਇੱਕ ਆਪਣੀ ਸੀਮਾ ਹੈ। ਕੋਈ ਚਾਂਦੀ ਦਾ ਵਪਾਰ ਕਰਦਾ ਹੈ, ਉਹਦੇ ਵਪਾਰ ਦੀ, ਉਹਦੇ ਦਾਇਰੇ ਦੀ, ਉਹਦੀ ਅਮੀਰਤਾ ਦੀ ਆਪਣੀ ਸੀਮਾ ਹੈ। ਸੋਨੇ ਦਾ ਕੋਈ ਵਪਾਰ ਕਰਦਾ ਹੈ, ਉਹਦੀ ਇੱਕ ਆਪਣੀ ਅਮੀਰੀ ਹੁੰਦੀ ਹੈ। ਅਤੇ ਜਿਹੜਾ ਹੀਰਿਆਂ ਦਾ ਵਪਾਰ ਕਰਦਾ ਹੈ ਉਹ ਦੂਜਿਆਂ ਦੇ ਨਾਲੋਂ ਵੀ ਜ਼ਿਆਦਾ ਦੁਨੀਆਂ ਦੇ ਵਿੱਚ ਅਮੀਰ ਹੁੰਦਾ ਹੈ। ਹੁਣ ਕੋਲੇ ਵਾਲਾ ਰੋਜ਼ ਕੋਲਾ ਵੇਚੇ, ਸਵੇਰ ਤੋਂ ਸ਼ਾਮ ਤੱਕ ਉਹ ਵਪਾਰ ਕਰਦਾ ਰਹੇ, ਅਤੇ ਹੀਰੇ ਵਾਲਾ ਸ਼ਾਇਦ ਜੇ ਇੱਕ ਮਹੀਨੇ ਵਿੱਚ ਇੱਕ ਹੀਰਾ ਵੇਚ ਲਵੇ ਤਾਂ ਉਹਦੇ ਨੂੰ ਵੱਧ ਕਮਾਈ ਕਰ ਜਾਂਦਾ ਹੈ। ਇਸੇ ਤਰ੍ਹਾਂ ਹੀ ਦੁਨੀਆਂ ਦੇ ਵਿੱਚ ਜਿਹੜੇ ਪਦਾਰਥ ਨੇ ਉਹ ਸਾਰੇ ਜਿਹੜੇ ਨੇ ਉਹ ਸੋਨੇ ਚਾਂਦੀ ਦੇ ਵਾਂਗ ਜਾਂ ਦੂਜੀਆਂ ਵਸਤੂਆਂ ਦੇ ਵਾਂਗ ਨੇ। ਕੁਝ ਜਿਹੜੇ ਵਪਾਰ ਨੇ ਜਿਹੜੇ ਬੇਈਮਾਨੀ ਵਾਲੇ ਉਹ ਕੋਲੇ ਦੀ ਤਰ੍ਹਾਂ ਹੈ, ਪਰ ਜਿਹੜਾ ਨਾਮ ਦਾ ਵਪਾਰ ਇਹ ਹੀਰੇ ਦੀ ਤਰ੍ਹਾਂ ਹੈ। ਕਿਉਂਕਿ ਜਦੋਂ ਮਨੁੱਖਾ ਜਨਮ ਨੂੰ ਆਪਾਂ ਬਾਣੀ ਦੇ ਵਿੱਚੋਂ ਗਿਆਨ ਲੈ ਕੇ ਸਮਝਾਂਗੇ ਤਾਂ ਫਿਰ ਇਹ ਮਨੁੱਖਾ ਜਨਮ ਵੀ ਇੱਕ ਹੀਰਾ ਜਨਮ ਹੈ। ਵੈਸੇ ਅਸੀਂ ਕਈ ਵਾਰ ਮਨੁੱਖਾ ਜਨਮ ਲੈ ਕੇ ਵੀ ਇਹਦੀ ਕੀਮਤ ਨਹੀਂ ਸਮਝਦੇ, ਇਹਦੀ ਕੀਮਤ ਨੂੰ ਜਾਣਦੇ ਨਹੀਂ।
ਇਸ ਕਰਕੇ ਕਈ ਵਾਰ ਅਸੀਂ ਵਾਹਿਗੁਰੂ ਨਾਲ ਵੀ ਲੜਨਾ ਸ਼ੁਰੂ ਕਰ ਦਿੰਦੇ ਹਾਂ ਕਿ ਸਾਨੂੰ ਜ਼ਿੰਦਗੀ ਵਿੱਚ ਮਿਲਿਆ ਕੀ ਹੈ, ਤੁਸੀਂ ਦਿੱਤਾ ਕੀ ਹੈ। ਅਸੀਂ ਸ਼ਿਕਵੇ ਕਰਨ ਲੱਗ ਪੈਂਦੇ, ਉਲਾਮੇ ਦੇਣ ਲੱਗ ਪੈਂਦੇ। ਪਰ ਜੇਕਰ ਇਹ ਮਨੁੱਖਾ ਜੀਵਨ ਨੂੰ ਆਪਾਂ ਵੇਖਿਆ ਜਾਵੇ ਤਾਂ ਇਹ ਵੀ ਬਹੁਤ ਵੱਡਾ ਕੀਮਤੀ ਹੀਰਾ ਸਾਨੂੰ ਵਾਹਿਗੁਰੂ ਨੇ ਦਿੱਤਾ ਹੈ। ਰੱਬ ਨਾ ਕਰੇ ਇਸ ਜੀਵਨ ਨੂੰ ਕਿਤੇ ਹਸਪਤਾਲ ਦੇ ਵਿੱਚ ਚਲਾਉਣਾ ਪਵੇ ਨਾ ਸਾਨੂੰ ਕੁਝ ਕੁ ਦਿਨ ਹੀ, ਅਤੇ ਘਰ ਬਾਰ ਸਾਰਾ ਕੁਝ ਮੁੱਧਾ ਹੋ ਜਾਂਦਾ ਕੁਝ ਦਿਨ ਚਲਾਉਣ ਵਾਸਤੇ। ਪਰ ਪਰਮਾਤਮਾ ਨੇ ਦੇਖੋ ਕਿੰਨੇ ਸਾਲ ਸਵੇਰ ਤੋਂ ਸ਼ਾਮ ਤੱਕ ਸਾਡੇ ਜੀਵਨ ਦੇ ਵਿੱਚ ਇਹ ਆਨੰਦਮਈ, ਖੁਸ਼ੀਆਂ ਖੇੜੇ ਵਾਲੀ, ਤੰਦਰੁਸਤੀ ਵਾਲੀ ਦਾਤ ਸਾਨੂੰ ਦੇ ਕੇ ਨਿਵਾਜਿਆ। ਆਪਾਂ ਦੇਖਦੇ ਹਾਂ ਨਾ ਜਿਨ੍ਹਾਂ ਨੂੰ ਕਿਤੇ ਥੋੜ੍ਹਾ ਜਿਹਾ ਵੀ ਸਮਾਂ ਕੋਈ ਢਿੱਲ ਮੱਠ ਆ ਜਾਵੇ, ਜੀਵਨ ਨੂੰ ਬੈਲੈਂਸ ਕਰਨ ਵਾਸਤੇ ਘਰ ਧੁੱਪ ਜਾਂਦੇ ਨੇ, ਘਰ ਮੂਧੇ ਹੋ ਜਾਂਦੇ ਨੇ, ਇਹ ਜੀਵਨ ਦੇ ਸਵਾਸ, ਇਹ ਜੀਵਨ ਨੂੰ ਬਚਾਉਣ ਦੇ ਵਾਸਤੇ। ਫਿਰ ਅਹਿਮੀਅਤ ਦਾ ਪਤਾ ਲੱਗਦਾ ਹੈ ਕਿ ਮਨੁੱਖਾ ਜੀਵਨ ਹੈ ਕੀ। ਇਸੇ ਕਰਕੇ ਸਤਿਗੁਰਾਂ ਨੇ ਸਮਝਾਇਆ ਕਿ ਹੀਰੇ ਦੀ ਜਨਮ, ਜਿਹੜਾ ਹੀਰੇ ਵਰਗਾ ਜਨਮ, ਇਹਦੀ ਕਦਰ ਜਿਸ ਮਨੁੱਖ ਨੂੰ ਹੋ ਜਾਂਦੀ ਉਹ ਫਿਰ ਸ਼ਿਕਵੇ ਨਹੀਂ ਕਰਦਾ, ਉਹ ਸ਼ੁਕਰਾਨੇ ਹੀ ਸ਼ੁਕਰਾਨੇ ਕਰਦਾ ਹੈ ਵਾਹਿਗੁਰੂ ਦੇ ਦਰ 'ਤੇ ਆ ਕੇ। ਉਹ ਇੱਕੋ ਹੀ ਗੱਲ ਕਹਿੰਦਾ ਹੈ ਕਿ ਵਾਹਿਗੁਰੂ ਜੀ, ਤੁਹਾਡੇ ਹੁਕਮ ਦੇ ਵਿੱਚ, ਤੁਹਾਡੀ ਬਖਸ਼ਿਸ਼ ਦੇ ਨਾਲ ਅਸੀਂ ਚੰਗਾ ਖਾ ਰਹੇ ਹਾਂ, ਚੰਗਾ ਪਹਿਨ ਰਹੇ ਹਾਂ, ਚੰਗੇ ਘਰਾਂ ਦੇ ਵਿੱਚ ਰਹਿ ਰਹੇ ਹਾਂ, ਸਾਡੇ ਸਰੀਰ ਨੂੰ ਤੰਦਰੁਸਤੀ ਮਿਲੀ ਹੈ, ਉਹ ਸਾਰਾ ਕੁਝ ਜਿਹੜਾ ਸ਼ੁਕਰਾਨੇ ਦੇ ਵਿੱਚ ਉਹ ਬਤੀਤ ਕਰਦਾ ਹੈ। ਅਤੇ ਸਤਿਗੁਰਾਂ ਨੇ ਸਮਝਾਇਆ ਸਾਨੂੰ ਫਿਰ ਇਸ ਹੀਰੇ ਦੀ, ਜਦੋਂ ਜਿਨ੍ਹਾਂ ਜੀਵਾਂ ਨੂੰ ਕੀਮਤ ਨਹੀਂ ਨਾ ਪਤਾ ਲੱਗਦਾ, ਫਿਰ ਸਤਿਗੁਰੂ ਜੀ ਚਾਹੇ ਉਹ ਸਰੀਰਕ ਜਾਮੇ ਵਿੱਚ ਸਮਝਾਉਂਦੇ ਰਹੇ ਨੇ, ਚਾਹੇ ਬਾਣੀ ਦੇ ਦੁਆਰਾ, ਗੁਰਬਾਣੀ ਦੇ ਦੁਆਰਾ ਸਾਨੂੰ ਸਮਝਾਉਂਦੇ ਨੇ। ਅੱਜ ਵੀ ਜਿੱਥੇ ਅਸੀਂ ਬਚਨ ਪੜ੍ਹਦੇ ਨਾ, ਜਿਨ੍ਹਾਂ ਮਨੁੱਖਾਂ ਨੂੰ ਹੀਰੇ ਜਨਮ ਦੀ ਕਦਰ ਨਹੀਂ ਹੈ, ਅਤੇ ਸਤਿਗੁਰੂ ਜੀ ਸਮਝਾਉਂਦੇ, ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਉੱਥੇ ਹੀਰੇ ਵਰਗਾ ਜਨਮ ਸਤਿਗੁਰਾਂ ਨੇ ਕਿਹਾ ਹੈ, ਉਹ ਵੱਖਰੀ ਗੱਲ ਹੈ। ਅਸੀਂ ਇਸ ਹੀਰੇ ਨੂੰ ਪੱਥਰਾਂ ਦੇ ਮੁੱਲ 'ਤੇ ਵੇਚਣਾ ਹੈ, ਇਹਨੂੰ ਅਸੀਂ ਚੰਦ ਦਮੜਿਆਂ ਦੇ ਮੁੱਲ 'ਤੇ ਵੇਚਣਾ ਹੈ, ਜਾਂ ਪਰਮਾਤਮਾ ਦੇ ਨਾਮ ਰੂਪੀ ਹੀਰੇ ਦੇ ਨਾਲ ਅਸੀਂ ਇਹਦੀ ਕੀਮਤ ਵਧਾ ਕੇ ਇਹਨੂੰ ਪਰਮਾਤਮਾ ਦੇ ਦਰ 'ਤੇ ਵੇਚਣਾ ਹੈ। ਕਿਉਂਕਿ ਜਿੱਥੇ ਮਨੁੱਖਾ ਜਨਮ ਨੂੰ ਹੀਰਾ ਕਿਹਾ ਹੈ, ਉੱਥੇ ਪਰਮਾਤਮਾ ਦੇ ਨਾਮ ਨੂੰ ਵੀ ਹੀਰਾ ਕਿਹਾ ਹੈ। ਜਦੋਂ ਅਸੀਂ ਬਚਨ ਪੜ੍ਹਦੇ ਨਾ, ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗੇ ਹੀਰਾ, ਕੀਰਤਨ ਵੀ ਨਿਰਮੋਲਕ ਹੀਰਾ ਹੈ, ਅਤੇ ਇਸ ਨਾਮ ਰੂਪੀ ਹੀਰੇ ਦੇ ਨਾਲ ਜਦੋਂ ਅਸੀਂ ਮਨੁੱਖਾ ਜਨਮ ਹੀਰਾ ਬਣਾ ਕੇ ਭਗਤੀ ਦੇ ਦੁਆਰਾ ਸਵਾਰ ਲਵਾਂਗੇ, ਇਹਨੂੰ ਹੀਰਾ ਬਣਾ ਲਵਾਂਗੇ, ਇਹ ਹੀਰੇ ਮਨੁੱਖ ਦੀ ਕੀਮਤ ਪਵਾ ਲਵਾਂਗੇ ਪਰਮਾਤਮਾ ਦੇ ਦਰ 'ਤੇ, ਅਤੇ ਫਿਰ ਸਾਨੂੰ ਦੁਨੀਆ ਦੇ ਵਿੱਚ ਵੀ ਲੋਕ ਪਰਲੋਕ ਵਿੱਚ ਸਾਨੂੰ ਜ਼ਿੰਦਗੀ ਦੇ ਸਾਰੇ ਸੁੱਖ ਆਨੰਦ ਜਿਹੜੇ ਨੇ ਉਹ ਮਿਲ ਜਾਣਗੇ। ਅਗਰ ਜੇ ਇਹ ਮਨੁੱਖਾ ਜਨਮ ਹੀਰੇ ਦੀ ਅਸੀਂ ਅਹਿਮੀਅਤ ਨਾ ਜਾਣੀ, ਤਾਂ ਫਿਰ ਦੁਨੀਆ ਦੇ ਵਿੱਚ ਜਿਵੇਂ ਕਿਸੇ ਅਣਜਾਣ ਬੰਦੇ ਨੂੰ ਹੀਰਾ ਮਿਲ ਜਾਵੇ, ਉਹ ਉਹਦੀ ਕਦਰ ਨਹੀਂ ਪਾਉਂਦਾ, ਫਿਰ ਉਹ ਆਮ ਜਿਹਾ ਪੱਥਰ ਸਮਝ ਕੇ ਦੁਨੀਆ ਵਿੱਚ ਸੁੱਟ ਛੱਡਦਾ ਹੈ। ਅੱਜ ਇਸ ਕੋਹੀ ਨੂਰ ਹੀਰੇ 'ਤੇ ਸਾਡੀ ਕੌਮ ਫਖਰ ਕਰਦੀ ਹੈ। ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਦੇ ਕੋਲ, ਫਿਰ ਉਹਨਾਂ ਤੋਂ ਬਾਅਦ ਫਰੰਗੀਆਂ ਦੇ ਕੋਲ ਇੰਗਲੈਂਡ ਦੇ ਵਿੱਚ ਉਹ ਹੀਰਾ ਪਹੁੰਚਾਏ, ਅਤੇ ਉਹ ਜਿਨ੍ਹਾਂ ਜਿਨ੍ਹਾਂ ਨੂੰ ਪਹਿਲਾਂ ਕੀਮਤ ਦਾ ਪਤਾ ਨਹੀਂ ਸੀ, ਉਹਨਾਂ ਇੱਕ ਕੀਮਤੀ ਪੱਥਰ ਸਮਝ ਕੇ ਹੀ ਇਹਨੂੰ ਛੱਡਿਆ, ਪਰ ਜਿਨ੍ਹਾਂ ਨੂੰ ਪਤਾ ਲੱਗਾ ਉਹਨਾਂ ਫਿਰ ਉਹਨੂੰ ਸੰਭਾਲ ਲਿਆ ਉਸ ਵੇਲੇ। ਇਸੇ ਤਰ੍ਹਾਂ ਹੀ ਮਨੁੱਖਾ ਜਨਮ ਵੀ ਇੱਕ ਹੀਰੇ ਦੀ ਤਰ੍ਹਾਂ ਹੈ, ਅਤੇ ਜਿਹਨੂੰ ਇਸ ਗੱਲ ਦੀ ਅਹਿਮੀਅਤ ਸਤਿਗੁਰਾਂ ਦੇ ਬਚਨਾਂ ਦੇ ਦੁਆਰਾ ਹੋ ਜਾਂਦੀ ਹੈ, ਉਹ ਫਿਰ ਇਹ ਮਨੁੱਖਾ ਜਨਮ ਹੀਰੇ ਨੂੰ ਸੰਭਾਲਦਾ ਹੈ ਨਾਮ ਰੂਪੀ ਹੀਰੇ ਦੇ ਨਾਲ ਜੋੜ ਕੇ। ਅਤੇ ਸਤਿਗੁਰਾਂ ਨੇ ਸਾਨੂੰ ਤਾਂ ਹੀ ਇਹ ਸਮਝਾਇਆ ਸੀ ਜਪਜੀ ਸਾਹਿਬ ਜੀ ਦੇ ਅੰਦਰ ਵੀ ਨਾਮ ਦੇ ਵਪਾਰੀ ਜਿਹੜੇ ਨੇ ਉਹ ਵੀ ਹੀਰਾ ਮਨੁੱਖੀ ਜਨਮ ਦੇ ਵਿੱਚ ਆ ਕੇ ਦੇ ਵਪਾਰੀ ਬਣਦੇ ਨੇ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਹੈ ਅਮੁੱਲ ਭੰਡਾਰ, ਅਮੁੱਲ ਆਵੇ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ। ਫਿਰ ਇਸ ਸੰਸਾਰ ਵਿੱਚ ਉਹ ਨਾਮ ਵੀ ਅਮੁੱਲਕ ਹੈ, ਪਰਮਾਤਮਾ ਵੀ ਅਮੁੱਲਕ ਹੈ,
ਇਹਨੂੰ ਖਰੀਦਣ ਵਾਲੇ ਨਾਮ ਰੂਪ ਵਪਾਰ ਨੂੰ ਕਰਨ ਵਾਲੇ ਵੀ ਅਮੁੱਲਕ ਹੋ ਜਾਂਦੇ ਨੇ। ਉਹ ਵਪਾਰੀ ਵੀ ਕੋਈ ਆਮ ਨਹੀਂ ਹੈ, ਕੋਈ ਚੋਰ ਡਾਕੂ ਵਿਭਚਾਰੀ ਨਾਮ ਦਾ ਵਪਾਰ ਨਹੀਂ ਕਰਦਾ, ਰੱਬ ਦੇ ਪਿਆਰੇ ਨਾਮ ਦਾ ਵਪਾਰ ਕਰਦੇ ਨੇ। ਅਤੇ ਸਤਿਗੁਰੂ ਜੀ ਸਮਝਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਕਿ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦਾ ਵਪਾਰ ਕਰਨਾ ਆ ਜਾਵੇ, ਉਹ ਨਾਮ ਰੂਪੀ ਹੀਰੇ ਦਾ ਵਪਾਰ ਜਦੋਂ ਕਰਦੇ ਸੰਸਾਰ ਉਹਨਾਂ ਦਾ ਛੁੱਟ ਜਾਂਦਾ ਹੈ। ਸੰਸਾਰ ਦੇ ਰਸਾਂ ਤੋਂ, ਸੰਸਾਰ ਦੇ ਵਿਕਾਰਾਂ ਤੋਂ, ਬਰਿਆਈਆਂ ਤੋਂ ਉਹ ਉੱਪਰ ਉੱਠ ਜਾਂਦੇ ਨੇ। ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾਥ ਚੜ੍ਹਿਆ ਨਿਰਮੋਲਕ, ਛੂਟ ਗਈ ਸੰਸਾਰੀ। ਕਿ ਸੰਸਾਰੀ ਛੁੱਟਣ ਦਾ ਭਾਵ ਹੈ, ਰਹਿੰਦੇ ਉਹ ਸੰਸਾਰ ਵਿੱਚ ਨੇ, ਰਹਿੰਦੇ ਪਰਿਵਾਰ ਦੇ ਵਿੱਚ ਨੇ, ਪਰ ਪਰਮਾਤਮਾ ਦੇ ਨਾਲ ਉਹਨਾਂ ਦੀ ਸੁਰਤ ਜਦੋਂ ਜੁੜ ਜਾਂਦੀ, ਹਰ ਕੇ ਨਾਮ ਕੇ ਵਿਆਪਾਰੀ, ਉਹ ਪਰਮਾਤਮਾ ਦੇ ਨਾਮ ਦਾ ਵਪਾਰ ਕਰਦੇ ਨੇ। ਭਗਤੀ ਦੇ ਦੁਆਰਾ ਵੀ, ਧਰਮ ਦੇ ਦੁਆਰਾ ਵੀ, ਕਿਰਤ ਕਰਦਿਆਂ ਹੋਇਆਂ ਵੀ, ਉਹ ਕਿਰਤ ਨੂੰ ਵੀ ਧੰਦਾ ਨਹੀਂ ਬਣ ਦਿੰਦੇ, ਉਹ ਕਿਰਤ ਨੂੰ ਵੀ ਕਿਰਤ ਬਣਾ ਕੇ, ਕਿਰਤ ਨੂੰ ਵੀ ਧਰਮ ਬਣਾ ਲੈਂਦੇ, ਉਹ ਧੰਦੇ ਨੂੰ ਵੀ ਧਰਮ ਬਣਾ ਲੈਂਦੇ ਨੇ। ਭਾਵ ਕਿ ਉਹ ਕਿਰਤ ਕਰਦੇ ਹੋਏ ਵੀ ਉਹਦੇ ਵਿੱਚੋਂ ਵੀ ਧਰਮ ਕਮਾਈ ਜਾਂਦੇ ਨੇ, ਕਿਉਂਕਿ ਉਹ ਫਿਰ ਇਹ ਕਮਾਈ ਕਰਦੇ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਸੋ ਇਸ ਤਰ੍ਹਾਂ ਇਹ ਮਨੁੱਖਾ ਜਨਮ, ਜਿਹਦੀ ਗੱਲ ਸਤਿਗੁਰਾਂ ਨੇ ਸਮਝਾਇਆ ਕਿ ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਜਿਹੜੇ ਪਰਮਾਤਮਾ ਦੇ ਨਾਮ ਦੀ ਬੰਦਗੀ ਨਹੀਂ ਕਰਦੇ, ਸਰੀਰ ਉਹਨਾਂ ਦਾ ਵੀ ਇਹ ਸੰਸਾਰ ਤੋਂ ਚਲਿਆ ਜਾਣਾ ਹੈ, ਪਰ ਉਹ ਕੌਡੀਆਂ ਦੇ ਭਾਅ ਦੇ ਵਿੱਚ ਜਾਣਾ ਹੈ। ਇਸੇ ਕਰਕੇ ਸਤਿਗੁਰੂ ਜੀ ਸਾਨੂੰ ਇਤਿਹਾਸ ਦੇ ਦੁਆਰਾ ਵੀ ਇਹ ਗੱਲ ਸਮਝਾਉਂਦੇ ਨੇ। ਜਦੋਂ ਪਟਨਾ ਸਾਹਿਬ ਦੀ ਧਰਤੀ ਦਾ ਇਤਿਹਾਸ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਉੱਥੇ ਜਾਂਦੇ ਨੇ, ਸਾਲ ਸਰਾਈ ਜੌਹਰੀ ਉੱਥੋਂ ਦਾ ਇੱਕ ਜਿਹੜਾ ਸ਼ਹਿਰ ਦਾ ਬੜਾ ਵੱਡਾ ਹੀਰਿਆਂ ਦਾ ਵਪਾਰੀ ਸੀ, ਅਤੇ ਸਤਿਗੁਰਾਂ ਨੇ ਭਾਈ ਮਰਦਾਨਾ ਜੀ ਨੂੰ ਕਈ ਲਾਲ ਕੋਈ ਹੀਰਾ ਜਿਹੜਾ ਇਤਿਹਾਸ ਵਿੱਚ ਲਿਖਦਾ ਹੈ, ਕਹਿੰਦੇ ਕਿ ਉਹ ਜਦੋਂ ਹੀਰਾ ਦਿੱਤਾ ਹੀ, ਕਹਿਣ ਲੱਗੇ ਕਿ ਮੁੱਲ ਪਵਾ ਕੇ ਲਿਆਓ ਬਾਜ਼ਾਰ ਦੇ ਵਿੱਚੋਂ, ਭਾਈ ਮਰਦਾਨਾ ਜੀ ਨੂੰ ਕਿਹਾ, ਪਰ ਨਾਲ ਇਹ ਵੀ ਕਿਹਾ ਇਹਨੂੰ ਵੇਚਣਾ ਨਹੀਂ, ਕੇਵਲ ਮੁੱਲ ਪਵਾ ਕੇ ਲਿਆਉਣਾ, ਇਹਦੀ ਕੀਮਤ ਪਵਾ ਕੇ ਲਿਆਉਣੀ। ਹੁਣ ਜਿਨ੍ਹਾਂ ਨੂੰ ਨਹੀਂ ਸੀ ਪਤਾ, ਜੇ ਉਹ ਹਲਵਾਈ ਦੇ ਕੋਲ ਗਿਆ ਇਹ ਮਠਿਆਈਆਂ ਵਾਲੀ ਦੁਕਾਨ 'ਤੇ, ਉਹਨੇ ਕਹਿ ਦਿੱਤਾ ਵੀ ਭਾਈ ਇਹ ਮੇਰੇ ਕਿਸੇ ਕੰਮ 'ਤੇ ਹੈ ਨਹੀਂ, ਪੱਥਰ ਲੱਗਦਾ ਬੜਾ ਸੋਹਣਾ ਜਿਹਾ ਹੈ ਅਤੇ ਮੇਰੇ ਕਿਸੇ ਕੰਮ 'ਤੇ ਆਇਆ ਨਹੀਂ, ਪਰ ਜੇ ਤੈਨੂੰ ਕੋਈ ਲੋੜ ਹੈ ਤਾਂ ਥੋੜ੍ਹੀ ਬਹੁਤੀ ਮਠਿਆਈ ਮੈਂ ਦੇ ਦਿੰਦਾ ਇਹਦੇ ਤੋਂ, ਇਹ ਮੇਰੇ ਕੰਮ 'ਤੇ ਹੈ ਨਹੀਂ, ਚਲੋ ਇਹਨੂੰ ਭਾਰ ਤੋਲਣ ਦੇ ਵੱਟਿਆਂ ਦੇ ਕੰਮ ਲੈ ਆਵਾਂਗੇ ਜੇ ਕਿਤੇ ਆ ਗਿਆ। ਜੇ ਭਾਈ ਮਰਦਾਨਾ ਜੀ ਅੱਗੇ ਚਲੇ ਗਏ, ਫਿਰ ਕੱਪੜੇ ਵਾਲੀ ਦੁਕਾਨ 'ਤੇ ਗਏ, ਉਹ ਵੀ ਕਹਿਣ ਲੱਗੇ ਕਿ ਪੱਥਰ ਹੈ ਬੜਾ ਸੋਹਣਾ ਹੈ, ਪਰ ਮੇਰੇ 'ਤੇ ਕਿਸੇ ਕੰਮ ਨਹੀਂ ਹੈ, ਅਗਰ ਤੁਹਾਨੂੰ ਕੋਈ ਥੋੜ੍ਹੇ ਬਹੁਤੇ ਕੱਪੜੇ ਦੀ ਲੋੜ ਹੈ ਤਾਂ ਇਸ ਕਰਕੇ ਤੁਸੀਂ ਇਹ ਪੱਥਰ ਨੂੰ ਵਿਖਾਇਆ ਮੈਨੂੰ।

ਦੇ ਸਮੇਂ ਦੀ। 100 ਰੁਪਈਆ ਜਿਹੜਾ ਸੀ ਉਹ ਜਦੋਂ ਪੈਸੇ ਦਿੱਤੇ ਤੇ ਭਾਈ ਮਰਦਾਨਾ ਜੀ ਕਹਿੰਦੇ ਮੈਂ ਇਹ ਵੇਚਣਾ ਨਹੀਂ ਹੈ, ਮੈਂ ਸਿਰਫ ਇਹਦਾ ਮੁੱਲ ਪਵਾਉਣਾ ਹੈ। ਤੇ ਸਾਲਸਰਾਏ ਵੀ ਹੱਥ ਜੋੜ ਕੇ ਕਹਿਣ ਲੱਗਾ ਭਲਿਆ ਮੁੱਲ ਮੈਂ ਵੀ ਨਹੀਂ ਇਹਦਾ ਦੇ ਰਿਹਾ, ਇਹਦਾ 100 ਰੁਪਈਆ ਮੁੱਲ ਨਹੀਂ ਹੈ, ਇਹ ਤਾਂ ਮੈਂ ਇੱਕ ਤੂੰ ਬਹੁਤ ਕੀਮਤੀ ਜਿਹੜਾ ਰਤਨ ਮੈਨੂੰ ਲਿਆ ਕੇ ਦਿੱਤਾ ਏ, ਇਹਦੇ ਦਰਸ਼ਨ ਕਰਾਏ ਨੇ, ਇਹ ਇਹਦਾ ਤਾਂ ਮੁੱਲ ਹੀ ਬਹੁਤ ਆ, ਮੈਂ ਇਹਦਾ ਮੁੱਲ ਨਹੀਂ ਪਾ ਸਕਦਾ, ਇਹਦੀ ਤਾਂ ਕੀਮਤ ਹੀ ਬੜੀ ਹੈ, ਮੈਂ ਤਾਂ 100 ਰੁਪਈਆ ਸਿਰਫ ਇਸ ਕਰਕੇ ਦਿੱਤਾ ਵੀ ਐਡਾ ਕੀਮਤੀ ਰਤਨ ਤੂੰ ਮੈਨੂੰ ਅੱਜ ਜ਼ਿੰਦਗੀ ਵਿੱਚ ਵਿਖਾਇਆ, ਭਾਵੇਂ ਮੈਂ ਇਹਨਾਂ ਦਾ ਵਪਾਰ ਕਰਦਿਆਂ ਬੜੇ ਸਾਲ ਹੋ ਗਏ ਮੈਨੂੰ, ਪਰ ਇਹੋ ਜਿਹਾ ਕੀਮਤੀ ਰਤਨ ਮੈਂ ਨਹੀਂ ਵੇਖਿਆ, ਮੈਂ ਤਾਂ ਸਿਰਫ ਇਹ ਦਰਸ਼ਨ ਹੀ ਭੇਟਾ ਦੇ ਰਿਹਾ, ਤੁਸੀਂ ਦਰਸ਼ਨ ਕਰਵਾਏ ਆ। ਅਤੇ ਦੂਜੀ ਬੇਨਤੀ ਹੈ ਕਿ ਇਹ ਤੁਸੀਂ ਕਿਸੇ ਨੂੰ ਦੇ ਨਾ ਦਿਓ, ਹੈ ਬਹੁਤ ਕੀਮਤੀ ਹੈ, ਤੁਹਾਨੂੰ ਕੋਈ ਠੱਗ ਨਾ ਲਵੇ, ਕਿਉਂਕਿ ਬਹੁਤਿਆਂ ਨੂੰ ਪਤਾ ਨਹੀਂ ਸੀ, ਉਹਨਾਂ ਤਾਂ ਨਹੀਂ ਤੁਹਾਡੇ ਕੋਲ ਲਿਆ, ਪਰ ਕਿਸੇ ਹੋਰ ਦੇ ਕੋਲ ਨਾ ਜਾਣਾ, ਕਿਉਂਕਿ ਇਮਾਨਦਾਰ ਸੀ ਉਹ ਸਾਲਸਰਾਏ ਜੌਹਰੀ, ਚਾਹੁੰਦਾ ਤਾਂ ਉਹ ਵੀ ਠੱਗ ਸਕਦਾ ਸੀ, ਪਰ ਇਤਿਹਾਸ ਦੇ ਵਿੱਚ ਇਹ ਗੱਲ ਆਈ ਵੀ ਪਰਮਾਤਮਾ ਅਤੇ ਗੁਰੂ ਨੂੰ ਕੁਝ ਹੋਰ ਮਨਜ਼ੂਰ ਸੀ, ਕਿਉਂਕਿ ਉਹ ਦੁਨਿਆਵੀ ਹੀਰੇ ਦੀ ਕੀਮਤ ਨੂੰ ਛੱਡ ਕੇ ਆਪਣੇ ਜੀਵਨ ਰੂਪੀ ਹੀਰੇ ਦੀ ਕੀਮਤ ਉਹਨੇ ਗੁਰੂ ਨਾਨਕ ਸਾਹਿਬ ਜੀ ਦੇ ਕੋਲੋਂ ਪਵਾਉਣੀ ਸੀ। ਉਹ ਸਾਲਸਰਾਏ ਵੀ ਨਹੀਂ ਸੀ ਜਾਣਦਾ ਵੀ ਜਿਹੜੀ ਅੱਜ ਉਹਨੂੰ ਦਾਤ ਜਿਹੜੀ ਹੀ ਜਨਮ ਰੂਪੀ ਹੀਰੇ ਦੀ ਦਾ ਅੱਜ ਕੀਮਤ ਮਿਲਣੀ ਨਾ ਗੁਰੂ ਨਾਨਕ ਸਾਹਿਬ ਜੀ ਕੋਲੋਂ ਗਿਆਨ ਮਿਲਦਾ ਹੈ, ਉਹਦੇ ਬਾਰੇ ਉਹ ਵੀ ਨਹੀਂ ਸੀ ਜਾਣਦਾ। ਹੁਣ ਭਾਈ ਮਰਦਾਨਾ ਜੀ ਜਦੋਂ ਵਾਪਸ ਆਏ ਨੇ ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਸਾਰੀ ਗੱਲ ਦੱਸਦੇ ਪਏ ਨੇ, ਉਹਨੇ ਪੁੱਛਿਆ ਨਾ ਵੀ ਤੁਸੀਂ ਕੌਣ ਹੋ, ਤੇਰੇ ਕੋਲ ਕਿਵੇਂ ਆਇਆ, ਅਤੇ ਭਾਈ ਮਰਦਾਨਾ ਜੀ ਨੇ ਕਿਹਾ ਸੀ ਗੁਰੂ ਨਾਨਕ ਸਾਹਿਬ ਜੀ ਜਗਤ ਨੂੰ ਤਾਰਨ ਵਾਲੇ ਇਸ ਪਾਟਲੀ ਪੁੱਤਰ ਪਟਨੇ ਦੀ ਧਰਤੀ ਦੇ ਉੱਪਰ ਆਏ ਨੇ ਅਤੇ ਮੈਂ ਉਹਨਾਂ ਦਾ ਸੇਵਕ ਹੈ, ਉਹਨਾਂ ਨੇ ਮੈਨੂੰ ਭੇਜਿਆ ਹੈ। ਪੁੱਛਿਆ ਵੀ ਕਿੱਥੇ, ਉਹਨਾਂ ਦੱਸਿਆ ਫਲਾਣੀ ਜਗ੍ਹਾ ਦੇ ਉੱਪਰ ਹੈ। ਫਿਰ ਉਹਦਾ ਅਧਰਕਾ ਜਿਹੜਾ ਨੌਕਰ ਸੀ ਸਾਲਸਰਾਏ ਜੌਹਰੀ ਦਾ ਉਹ ਵੀ ਆਉਂਦਾ ਹੈ, ਫਿਰ ਸਾਲਸਰਾਏ ਵੀ ਆਉਂਦਾ ਹੈ ਅਤੇ ਭਾਈ ਮਰਦਾਨਾ ਜੀ ਦੱਸਦੇ ਨੇ ਕਿ ਸਤਿਗੁਰੂ ਜੀ ਇਹੀ ਵਪਾਰੀ ਹੈ ਜਿਹਦੀ ਮੈਂ ਗੱਲ ਕਰ ਰਿਹਾ ਸਾਂ ਵੀ ਜਿਹਨੂੰ ਇਸ ਹੀਰੇ ਦੀ ਕੀਮਤ ਦਾ ਪਤਾ ਸੀ, ਬਾਕੀ ਤਾਂ ਜਿਹੜੀ ਉਹਨਾਂ ਨੂੰ ਨਹੀਂ ਸੀ ਪਤਾ, ਕੋਈ ਮਠਿਆਈ ਦੇ ਰਿਹਾ ਸੀ, ਕੋਈ 2 ਗਜ ਕੱਪੜਾ ਦੇ ਰਿਹਾ ਸੀ ਜਾਂ ਕੋਈ ਹੋਰ ਥੋੜ੍ਹੀਆਂ ਬਹੁਤੀਆਂ ਚੀਜ਼ਾਂ ਦੇ ਰਿਹਾ ਸੀ, ਪਰ ਇਹਨੇ 100 ਰੁਪਈਆ ਦੇ ਕੇ ਵੀ ਕਿਹਾ ਕਿ ਇਹਦੀ ਕੀਮਤ ਮੈਂ ਨਹੀਂ ਪਾ ਸਕਦਾ, ਇਹ ਦਰਸ਼ਨ ਹੀ ਭੇਟਾ ਹੈ। ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਫਿਰ ਪੁੱਛਦੇ ਨੇ ਉਹਨੂੰ, ਕਹਿਣ ਲੱਗੇ ਭਾਈ ਤੈਨੂੰ ਕਿਵੇਂ ਪਤਾ ਲੱਗਾ ਵੀ ਇਹ ਐਡਾ ਕੀਮਤੀ ਰਤਨ ਹੈ। ਕਹਿਣ ਲੱਗੇ ਮਹਾਰਾਜ ਮੇਰਾ ਵਪਾਰ ਹੀ ਇਹ ਹੈ, ਮੈਂ ਵਪਾਰ ਹੀ ਇਹਨਾਂ ਦਾ ਕਰਦਾ ਹੈ, ਮੈਂ ਪੱਥਰ ਦੀ ਅਤੇ ਹੀਰੇ ਦੀ ਕੀਮਤ ਨੂੰ ਪਰਖ ਨੂੰ ਜਾਣਦਾ ਹੈ, ਪੱਥਰਾਂ 'ਚੋਂ ਹੀਰੇ ਲੱਭਣੇ ਜਾਣਦਾ ਹੈ, ਪਰਖ ਕਰਨ ਦਾ ਹੁਨਰ ਹੈ ਮੇਰੇ ਕੋਲ। ਅਤੇ ਸਤਿਗੁਰੂ ਜੀ ਫਿਰ ਵੇਖਣ ਲੱਗੇ ਵੀ ਗੱਲ ਹੁਣ ਟਿਕਾਣੇ 'ਤੇ ਆ ਗਈ ਹੈ, ਫਿਰ ਗੁਰੂ ਨਾਨਕ ਸਾਹਿਬ ਜੀ ਮੁਸਕਰਾਉਂਦੇ ਆ ਬੜੇ ਪਿਆਰ ਨਾਲ, ਕਹਿੰਦੇ ਸਾਲਸਰਾਏ ਸਾਰੀ ਉਮਰ ਪੱਥਰਾਂ 'ਚੋਂ ਹੀਰੇ ਲੱਭਦਾ ਰਵੇਂਗਾ ਕਿ ਜਾਂ ਜਨਮ ਰੂਪੀ ਹੀਰੇ ਦੀ ਵੀ ਕਿਸ ਸੰਭਾਲ ਕਰੇਗਾ। ਕਹਿਣ ਲੱਗੇ ਮਹਾਰਾਜ ਮੈਂ ਸਮਝਿਆ ਨਹੀਂ। ਸਤਿਗੁਰੂ ਜੀ ਕਹਿਣ ਲੱਗੇ ਮਨੁੱਖਾ ਜਨਮ ਵੀ ਹੀਰਾ ਹੈ ਅਤੇ ਇਹ ਐਵੇਂ ਦੁਨੀਆਂ ਦੇ ਪੱਥਰਾਂ ਦੇ ਵਿੱਚ ਹੀ ਨਾ ਸਵਾਸ ਗਵਾ ਛੱਡੀ, ਇਸ ਹੀਰੇ ਜਨਮ ਦੇ ਰਾਹੀਂ ਪਰਮਾਤਮਾ ਦੇ ਨਾਮ ਰੂਪੀ ਹੀਰੇ ਦਾ ਵਪਾਰ ਕਰ ਲਵੇਂਗਾ ਨਾ ਅਤੇ ਤੂੰ ਅਮੁੱਲ ਵਪਾਰੀ ਬਣ ਜਾਵੇਂਗਾ, ਤੂੰ ਉਸ ਦਰ ਘਰ ਦੇ ਵਿੱਚ ਪਹੁੰਚ ਜਾਵੇਂਗਾ ਜਿੱਥੇ ਦੁਨੀਆਂ ਦੇ ਧਨ ਦੀ ਕਿਸੇ ਦੀ ਵੀ ਕੋਈ ਜਿਹੜੀ ਇੰਨੀ ਤਾਕਤ ਨਹੀਂ ਉਹ ਤੇਰੀ ਕੀਮਤ ਨੂੰ ਪਾ ਸਕੇ। ਇਸੇ ਕਰਕੇ ਸਤਿਗੁਰਾਂ ਕਿਹਾ ਨਾ ਅਮੁੱਲ ਵਪਾਰੀ ਹੈ, ਪਰਮਾਤਮਾ ਦੇ ਨਾਮ ਦੇ ਵਪਾਰੀ ਜਿਹੜੇ ਅਮੁੱਲਕ ਨੇ, ਕਿਉਂਕਿ ਉਹ ਨਾਮ ਰੂਪੀ ਹੀਰੇ ਦੇ ਨਾਲ ਆਪਣੇ ਆਪ ਨੂੰ ਜੋੜ ਲੈਂਦੇ ਨੇ। ਅਤੇ ਜਿੱਥੋਂ ਆਪਾਂ ਬੇਨਤੀ ਆਰੰਭ ਕੀਤੀ ਕਿ ਉਹ ਜੁੜੇ ਜ਼ਰੂਰ ਨੇ, ਉਹ ਨਾਮ ਰਸ ਦੇ ਨਾਲ, ਭਗਤੀ ਦੇ ਨਾਲ, ਬੰਦਗੀ ਦੇ ਨਾਲ, ਪਰ ਜੇ ਕਿਤੇ ਉਹ ਵੀ ਉਹਨਾਂ ਕੋਲ ਵੀ ਪੁੱਛੀਏ ਆਪਾਂ ਕਿ ਤੁਸੀਂ ਇੰਨਾ ਚਿਰ ਬੰਦਗੀ ਕੀਤੀ, ਨਾਮ ਦੇ ਰੰਗ ਵਿੱਚ ਰੰਗੇ ਹੋ, ਪਰਮਾਤਮਾ ਦੇ ਨਾਮ ਵਿੱਚ 8 ਪੈਰ ਤੁਹਾਡੀ ਸੁਰਤ ਲੱਗੀ ਰਹਿੰਦੀ ਹੈ, ਅਤੇ ਸਾਨੂੰ ਇਹ ਦੱਸੋ ਕਿ ਪਰਮਾਤਮਾ ਵਾਹਿਗੁਰੂ ਦੀ ਵਡਿਆਈ, ਨਾਮ ਦੀ ਵਡਿਆਈ, ਪਰਮਾਤਮਾ ਦੀ ਵਡਿਆਈ, ਇਹਦੀ ਹੱਦ ਕਿੱਥੋਂ ਤੱਕ ਹੈ, ਇਹਦਾ ਪਾਰਾਵਾਰ ਕੀ ਹੈ, ਪੂਰੀ ਹਸਤੀ ਦਾ ਮੁਕੰਮਲ ਬਿਆਨ ਕਰੋ, ਕਿਉਂਕਿ ਤੁਸੀਂ ਬੜਾ ਲੰਬਾ ਸਮਾਂ ਹੋ ਗਿਆ ਭਗਤੀ ਕਰਦਿਆਂ, ਅਤੇ ਸਾਰੇ ਹੀ ਜਿਹੜੇ ਰੱਬ ਵਿੱਚ ਵਿਸ਼ਵਾਸ ਰੱਖ ਕੇ ਭਗਤੀ ਕਰਨ ਵਾਲੇ

0: ਉਹ ਇੱਕੋ ਹੀ ਗੱਲ ਕਹਿਣਗੇ ਕਿ ਗਾ ਕੇ ਰਸ ਜਿੰਨਾ ਮਰਜ਼ੀ ਮਾਣ ਲਓ, ਪਰ ਇਹਨੂੰ ਜੇ ਬਿਆਨ ਕਰਨ ਲੱਗਾਂਗੇ ਤਾਂ ਬਿਆਨ ਨਹੀਂ ਕਰ ਸਕਦੇ। ਹੁਣ ਜਿਨ੍ਹਾਂ ਜਿਨ੍ਹਾਂ ਨੇ ਵੀ ਇਸ ਨਾਮ ਰਸ ਨੂੰ ਮਾਣਿਆ ਉਹਨਾਂ ਨੇ ਇਹ ਤਾਂ ਦੱਸ ਦਿੱਤਾ ਪਰਮਾਤਮਾ ਦਾ ਨਾਮ ਰਸ ਸਭ ਤੋਂ ਵੱਡਾ ਹੈ ਦੁਨੀਆ ਦੇ ਰਸਾਂ ਦੇ ਵਿੱਚੋਂ। ਜਦੋਂ ਬਾਬਾ ਫਰੀਦ ਜੀ ਦੇ ਅਸੀਂ ਬਚਨ ਪੜ੍ਹਦੇ ਨਾ ਤਾਂ ਬਾਬਾ ਫਰੀਦ ਜੀ ਵੀ ਸਲੋਕਾਂ ਦੇ ਅੰਦਰ ਦੱਸਦੇ ਨੇ ਦੁਨੀਆ ਦੀਆਂ ਮਿਠਾਸਾਂ ਦੀ ਗੱਲ ਕਰਦੇ ਹਾਂ, ਦੁੱਧ ਦੀ, ਮਿਸ਼ਰੀ ਦੀ, ਸ਼ੱਕਰ ਦੀ ਗੱਲ ਕਰਦੇ ਹਾਂ, ਸ਼ਹਿਦ ਦੀ ਗੱਲ ਕਰਦੇ ਹਾਂ, ਮੱਝ ਦੇ ਦੁੱਧ ਦੀ ਗੱਲ ਕਰਦੇ ਹਾਂ, ਕਿਉਂਕਿ ਇਹ ਸਾਰੀਆਂ ਹੀ ਵਸਤੂਆਂ ਮਿੱਠੀਆਂ ਹੈ ਨਾ। ਮਾਝਾ ਦੁੱਧ ਵੀ ਮਿੱਠਾ ਹੁੰਦਾ ਹੈ, ਮਿਸ਼ਰੀ ਦੀ ਮਿਠਾਸ ਵੀ ਬਹੁਤ ਹੁੰਦੀ ਹੈ, ਸ਼ਹਿਦ ਦੀ ਮਿਠਾਸ ਵੀ ਆਪਣੀ ਹੈ। ਅਤੇ ਬਾਬਾ ਫਰੀਦ ਜੀ ਇਹਨਾਂ ਸਾਰੀਆਂ ਮਿਠਾਸਾਂ ਦਾ ਗੱਲ ਕਰਦਿਆਂ ਦੱਸਦੇ ਨੇ, ਤੱਤ ਦੱਸਦੇ ਨੇ। ਕਹਿਣ ਲੱਗੇ ਕਿ ਇਹ ਸਾਰੀਆਂ ਭਾਵੇਂ ਮਿਠਾਸਾਂ ਨੇ, ਕੋਈ ਸ਼ੱਕ ਨਹੀਂ ਇਹਦੇ ਵਿੱਚ, ਇਹ ਬਹੁਤ ਮਿੱਠੀਆਂ ਨਿਆਮਤਾਂ ਨੇ, ਪਰ ਪਰਮਾਤਮਾ ਦੇ ਨਾਮ ਦੀ ਮਿਠਾਸ ਦੇ ਬਰਾਬਰ ਨਹੀਂ ਹੈ, ਇਹ ਤੁਲ ਨਹੀਂ ਹੈ, ਉੱਥੇ ਇਹ ਉੱਥੋਂ ਤੱਕ ਨਹੀਂ ਪਹੁੰਚ ਸਕਦੀਆਂ। ਉਹਨਾਂ ਦੇ ਅਸੀਂ ਬਚਨ ਪੜ੍ਹਦੇ, ਫਰੀਦਾ, ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਝਾ, ਦੁੱਧ, ਸਭੈ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁੱਧ। ਕਹਿਣ ਲੱਗੇ ਵਾਹਿਗੁਰੂ ਦੇ ਨਾਮ ਦੇ ਬਰਾਬਰ ਨਹੀਂ ਇਹ ਪੁੱਜਦੀਆਂ। ਵਾਹਿਗੁਰੂ ਜੀ ਇਹ ਨਿਆਮਤਾਂ ਭਾਵੇਂ ਤੁਸੀਂ ਬੜੀਆਂ ਮਿੱਠੀਆਂ ਦਿੱਤੀਆਂ ਨੇ ਸਾਨੂੰ, ਅਤੇ ਜਿਨ੍ਹਾਂ ਨੂੰ ਇਹ ਰਸ ਆ ਜਾਂਦਾ ਅਤੇ ਭਗਤ ਕਬੀਰ ਜੀ ਫਿਰ ਦੱਸਦੇ ਨੇ, ਕਹਿੰਦੇ ਉਹ ਦੁਨੀਆ ਦੇ ਰਸਾਂ ਤੋਂ ਉੱਪਰ ਉੱਠ ਜਾਂਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦਾ ਰਸ ਆ ਜਾਂਦਾ ਹੈ। ਉੱਥੇ ਭਗਤ ਕਬੀਰ ਜੀ ਦੱਸਦੇ ਨੇ ਕਿ ਇਹ ਨਾਮ ਦਾ ਰਸ ਸਾਰਿਆਂ ਨੂੰ ਨਹੀਂ ਆਉਂਦਾ, ਇਹ ਜਦੋਂ ਨਾਮ ਦਾ ਰਸ ਇਹਨਾਂ ਦੁਨੀਆ ਦੇ ਰਸਾਂ ਤੋਂ ਆਪਾਂ ਉੱਪਰ ਉੱਠਦੇ ਨਾ, ਦੁਨੀਆ ਦੇ ਚਸਕੇ ਜਿਹਨੂੰ ਆਪਾਂ ਕਹਿ ਦਿੰਦੇ, ਪਦਾਰਥਾਂ ਦੇ, ਵਸਤੂਆਂ ਦੇ ਚਸਕੇ, ਕਿਉਂਕਿ ਚਸਕਾ ਕੇਵਲ ਖਾਣ ਦਾ ਹੀ ਨਹੀਂ ਹੁੰਦਾ, ਚਸਕਾ ਬੜੀ ਤਰ੍ਹਾਂ ਦਾ ਹੈ। ਕਿਸੇ ਨੂੰ ਸੁੰਦਰ ਪਹਿਰਾਵਾ ਪਹਿਨਣ ਦਾ ਚਸਕਾ ਹੈ, ਕਿਸੇ ਨੂੰ ਗਹਿਣਾ ਪਹਿਨਣ ਦਾ ਚਸਕਾ ਹੈ, ਕਿਸੇ ਨੂੰ ਨਿੰਦਿਆ ਦਾ ਚਸਕਾ ਹੈ, ਕਿਸੇ ਨੂੰ ਈਰਖਾ ਦਾ ਚਸਕਾ ਹੈ, ਕਿਸੇ ਨੂੰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦਾ ਚਸਕਾ ਹੈ। ਵੱਖ ਵੱਖ ਦੁਨੀਆ ਦੇ ਰਸ ਨੇ, ਕਈਆਂ ਨੂੰ ਕਈ ਜਗ੍ਹਾ 'ਤੇ ਘੁੰਮਣ ਦਾ, ਵੱਖ ਵੱਖ ਜਗ੍ਹਾ 'ਤੇ ਭ੍ਰਮਣ ਕਰਨ ਦਾ ਚਸਕਾ ਹੈ, ਕਈਆਂ ਨੂੰ ਕੁਰਸੀ ਦਾ ਚਸਕਾ ਹੈ, ਕਈਆਂ ਨੂੰ ਜਿਹੜਾ ਹੈ ਉਹ ਆਪਣੀ ਵਿੱਦਿਆ ਦੇ ਵਿੱਚ ਆਪਣੀ ਮਾਣ ਵਡਿਆਈ ਜਾਂ ਹੋਰ ਕਿਸੇ ਤਰ੍ਹਾਂ ਆਪਣੀ ਹਸਤੀ ਨੂੰ ਉੱਚਿਆਂ ਕਰਨ ਦਾ ਚਸਕਾ ਹੈ। ਇਸ ਤਰ੍ਹਾਂ ਦੁਨੀਆ ਦੇ ਬੜੇ ਰਸ ਨੇ ਅਤੇ ਭਗਤ ਕਬੀਰ ਜੀ ਦੱਸਦੇ ਜਿੰਨਾ ਚਿਰ ਇਹ ਦੁਨੀਆ ਦੇ ਰਸਾਂ ਦੇ ਨਾਲ ਅਸੀਂ ਰਵਾਂਗੇ, ਸੁਰਤ ਸਾਡੀ ਇੱਧਰ ਲੱਗੀ ਰਹੇਗੀ, ਉਹਨਾਂ ਚਿਰ ਪਰਮਾਤਮਾ ਦੇ ਨਾਮ ਦਾ ਰਸ ਨਹੀਂ ਆਉਣਾ। ਜਦੋਂ ਇਹ ਦੁਨੀਆ ਦੇ ਰਸਾਂ ਤੋਂ ਉੱਪਰ ਉੱਠਾਂਗੇ ਫਿਰ ਪਰਮਾਤਮਾ ਦੇ ਨਾਮ ਦਾ ਰਸ ਆਵੇਗਾ, ਅਤੇ ਜਿਨ੍ਹਾਂ ਨੂੰ ਇਹ ਰਸ ਆ ਗਿਆ ਫਿਰ ਪਰਮਾਤਮਾ ਦੇ ਨਾਮ ਦਾ, ਇੱਕ ਵਾਰੀ ਉਹਨੂੰ ਫਿਰ ਦੁਨੀਆ ਦੇ ਰਸ ਚੰਗੇ ਨਹੀਂ ਲੱਗਦੇ। ਪਹਿਲਾਂ ਤਾਂ ਦੁਨੀਆ ਦੇ ਰਸ ਚੰਗੇ ਲੱਗਦੇ ਨੇ ਅਤੇ ਪਰਮਾਤਮਾ ਨੂੰ ਭੁੱਲਦੇ ਨਾ ਅਸੀਂ, ਪਰ ਜਦੋਂ ਪਰਮਾਤਮਾ ਦੇ ਨਾਮ ਦਾ ਰਸ ਆ ਗਿਆ ਫਿਰ ਦੁਨੀਆ ਦੇ ਰਸ ਜਿਹੜੇ ਉਹ ਫਿੱਕੇ ਲੱਗਣ ਲੱਗ ਪੈਂਦੇ ਨੇ, ਜਿਵੇਂ ਬਾਬਾ ਫਰੀਦ ਜੀ ਨੇ ਜ਼ਿਕਰ ਕੀਤਾ ਹੈ। ਅਤੇ ਭਗਤ ਕਬੀਰ ਜੀ ਵੀ ਇਹ ਵੀ ਗੱਲ ਸਮਝਾਉਂਦੇ, ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ। ਜਦੋਂ ਦੁਨੀਆ ਵੱਲੋਂ ਨਿਰਸ ਹੋ ਜਾਈਏ, ਦੁਨੀਆ ਦੇ ਚਸਕਿਆਂ ਤੋਂ ਉੱਪਰ ਉੱਠ ਜਾਈਏ ਤਾਂ ਫਿਰ ਉਸ ਰਸ ਦੇ ਨਾਲ ਸਾਂਝ ਪੈ ਜਾਂਦੀ ਹੈ। ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ, ਇਹ ਰਸ ਛਾਡਾ ਉਹ ਰਸ ਆਵਾ। ਜਦੋਂ ਦੁਨੀਆ ਦੇ ਰਸ ਅਸੀਂ ਛੱਡਦੇ ਹਾਂ ਚਸਕਿਆਂ ਵਿਕਾਰਾਂ ਦੇ, ਫਿਰ ਉਹ ਪਰਮਾਤਮਾ ਦੇ ਨਾਮ ਦਾ ਰਸ ਆਉਂਦਾ ਹੈ। ਇਹ ਰਸ ਛੱਡੈ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਜਦੋਂ ਪਰਮਾਤਮਾ ਦੇ ਨਾਮ ਦਾ ਰਸ ਆ ਗਿਆ ਫਿਰ ਇਹ ਰਸ ਦੁਨੀਆ ਵਾਲਾ ਭਾਉਂਦਾ ਨਹੀਂ ਹੈ। ਅਤੇ ਜਦੋਂ ਇਸ ਤਰ੍ਹਾਂ ਦਾ ਇਹ ਰਸ ਆ ਜਾਂਦਾ ਇਹਨਾਂ ਸਤਿਗੁਰਾਂ ਦੇ ਬਚਨਾਂ ਦੇ ਦੁਆਰਾ, ਅਤੇ ਫਿਰ ਦੁਨੀਆ ਨੂੰ ਵੀ ਮਨੁੱਖ ਜਿਹੜਾ ਹੈ ਪੁਕਾਰ ਪੁਕਾਰ ਕੇ ਕਹਿੰਦਾ ਹੈ, ਕਹਿਣ ਲੱਗਾ ਕਿ ਭਾਈ ਜਿਵੇਂ ਅਸੀਂ ਦੁਨੀਆ ਦੇ ਰਸਾਂ ਤੋਂ ਉੱਪਰ ਉੱਠ ਗਏ ਹਾਂ, ਸਾਨੂੰ ਬੜਾ ਆਨੰਦ ਆਉਂਦਾ ਹੈ ਪਰਮਾਤਮਾ ਦੇ ਨਾਮ ਦੇ ਰਸ ਦੇ ਵਿੱਚ, ਅਤੇ ਤੁਹਾਨੂੰ ਵੀ ਬੇਨਤੀ ਹੈ ਵੀ ਤੁਸੀਂ ਵੀ ਇਹ ਨਾਮ ਦੇ ਰਸ ਵਿੱਚ ਆ ਜਾਓ, ਆ ਦੁਨੀਆ ਦੇ ਰਸਾਂ ਨੂੰ ਛੱਡ ਦਿਓ। ਉੱਥੇ ਆਪਾਂ ਬਚਨ ਪੜ੍ਹ, ਵਿਖੇ ਬਣ ਫੀਕਾ ਤਿਆਗ ਰੀ ਰਸ ਸਕੀਏ, ਨਾਮ ਮਹਾਰਸ ਪੀਓ। ਕਹਿਣ ਲੱਗੇ ਹੇ ਮੇਰੇ ਸਗਲੀ ਸਖੀ, ਮੇਰੇ ਸੱਜਣ ਮਿੱਤਰ, ਮੈਂ ਤੁਹਾਨੂੰ ਇਹ ਕਹਿੰਦਾ ਏ ਵਿਖੇ ਬਣ ਫੀਕਾ ਤਿਆਗ ਨਹੀਂ ਸਕੀਏ। ਇਹ ਜਿਹੜਾ ਦੁਨੀਆ ਦਾ ਰਸ ਹੈ ਨਾ, ਇਹ ਜ਼ਹਿਰ ਰੂਪੀ ਹੈ, ਇਹਨੂੰ ਛੱਡ ਦਿਉ। ਲੱਗਦਾ ਤਾਂ ਮਿੱਠਾ ਏ ਪਰ ਇਹਨੂੰ ਛੱਡ ਦਿਉ, ਨਾਮ ਮਹਾਰਸ ਪੀਓ, ਪਰਮਾਤਮਾ ਦੇ ਨਾਮ ਦਾ ਰਸ ਜਿਹੜਾ ਉਹ ਪੀਣਾ ਕਰੋ, ਉਹਦੇ ਨਾਲ ਸੁਰਤ ਜੋੜ ਲਵੋ। ਅਤੇ ਜਿਨ੍ਹਾਂ ਜਿਨ੍ਹਾਂ ਨੇ ਵੀ ਸੁਰਤ ਜੋੜ ਲਈ, ਜਿਨ੍ਹਾਂ ਜਿਨ੍ਹਾਂ ਨੇ ਵੀ ਦੁਨੀਆ ਦੇ ਰਸਾਂ ਤੋਂ ਉੱਪਰ ਉੱਠ ਕੇ ਪਰਮਾਤਮਾ ਦੇ ਨਾਮ ਦੇ ਰਸ ਦੇ ਨਾਲ ਸਾਂਝ ਪਾ ਲਈ, ਅਤੇ ਉਹਨਾਂ ਨੇ ਫਿਰ ਇਸ ਸੰਸਾਰ ਦੇ ਵਿੱਚ ਮਾਣ ਵਡਿਆਈ ਪਾ ਲਈ ਹੈ। ਜਿਨ ਸੇਵਿਆ ਤਿਨ ਪਾਇਆ ਮਾਣ। ਜਿਨ੍ਹਾਂ ਨੇ ਵੀ ਪਰਮਾਤਮਾ ਦੇ ਨਾਮ ਨੂੰ ਸੇਵਿਆ, ਉਹਨਾਂ ਨੂੰ ਜਦੋਂ ਰਸ ਆਉਣ ਲੱਗ ਪਿਆ, ਦੁਨੀਆ ਦੇ ਰਸਾਂ ਤੋਂ ਉੱਪਰ ਉੱਠ ਗਏ, ਫਿਰ ਮਾਣ ਵਡਿਆਈ ਇਸ ਸੰਸਾਰ ਦੇ ਵਿੱਚ ਮਿਲਦੀ ਹੈ। ਪਰ ਜਿਹੜੀ ਆਪਾਂ ਪਹਿਲਾਂ ਗੱਲ ਆਰੰਭ ਕੀਤੀ, ਫਿਰ ਉਸੇ ਵੱਲ ਆਈਏ ਕਿ ਜਿਨ੍ਹਾਂ ਜਿਨ੍ਹਾਂ ਨੂੰ ਨਾਮ ਦਾ ਰਸ ਆ ਜਾਂਦਾ ਹੈ, ਉਹ ਨਾਮ ਦੇ ਰਸ ਦੇ ਗੁਣ ਤੇ ਦੱਸਦੇ ਨੇ ਕਿ ਉਹ ਮਿੱਠਾ ਹੈ, ਦੁਨੀਆ ਦੇ ਪਦਾਰਥਾਂ ਨਾਲੋਂ ਵੀ ਉੱਪਰ ਹੈ। ਜਿਹਨੂੰ ਰਸ ਆ ਜਾਂਦਾ ਉਹਨੂੰ ਦੁਨੀਆ ਦੇ ਰਸ ਭੁੱਲ ਜਾਂਦੇ ਨੇ, ਪਰ ਉਹ ਉਹਨਾਂ ਰਸਾਂ ਨੂੰ ਮੁਕੰਮਲ ਬਿਆਨ ਨਹੀਂ ਕਰ ਸਕਦੇ ਕਿ ਉਹ ਰਸ ਹੈ ਕਿੰਨਾ ਮਿੱਠਾ। ਭਾਵੇਂ ਇਹ ਉਦਾਹਰਨਾਂ ਬਾਬਾ ਫਰੀਦ ਜੀ ਨੇ ਵੀ ਦਿੱਤੀਆਂ, ਉਦਾਹਰਨਾਂ ਦੇ ਕੇ ਦੱਸਿਆ ਕਿ ਦੁੱਧ ਨਾਲੋਂ ਵੀ, ਸ਼ਹਿਦ ਨਾਲੋਂ ਵੀ, ਮਿਸ਼ਰੀ ਨਾਲੋਂ ਵੀ, ਇਸ ਸ਼ੱਕਰ ਨਾਲੋਂ ਵੀ ਮਿੱਠਾ ਏ, ਪਰ ਕਿੰਨਾ ਮਿੱਠਾ ਏ ਇਹਦੇ ਬਾਰੇ ਮੁਕੰਮਲਤਾ ਨਹੀਂ। ਕਿਉਂਕਿ ਜਦੋਂ ਭਗਤ ਕਬੀਰ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਅਤੇ ਭਗਤ ਕਬੀਰ ਜੀ ਨੂੰ ਆਪਾਂ ਬੇਨਤੀ ਕਰਾਂਗੇ ਕਿ ਤੁਹਾਡਾ ਜੀਵਨ ਤਾਂ ਬਹੁਤ ਉੱਚਾ ਏ ਭਗਤ ਜੀ, ਤੁਸੀਂ ਆਪ ਬਾਣੀ ਦੇ ਵਿੱਚ ਲਿਖਿਆ ਏ ਕਿ ਪਰਮਾਤਮਾ ਦੇ ਨਾਲ ਮਿਲ ਗਿਆ, ਪਰਮਾਤਮਾ ਨੇ ਆਪਣੇ ਸੰਘਾਸਨ 'ਤੇ ਜਿੱਥੇ ਉਹ ਬੈਠੇ ਨੇ ਮੈਨੂੰ ਵੀ ਉੱਥੇ ਬਿਠਾ ਲਿਆ, ਅਤੇ ਮੇਰਾ ਹੁਣ ਉਹਨਾਂ ਨਾਲ ਮਿਲਾਪ ਇਸ ਤਰ੍ਹਾਂ ਦਾ ਹੋ ਗਿਆ ਜਿਵੇਂ ਪਾਣੀ ਦੀ ਬੂੰਦ ਦਾ ਸਾਗਰ ਦੇ ਨਾਲ ਮੇਲ ਹੋ ਜਾਂਦਾ ਹੈ। ਹੁਣ ਪਾਣੀ ਦੀ ਬੂੰਦ ਆਪਾਂ ਸਾਗਰ 'ਚ ਮਿਲਾ ਦਈਏ, ਕੱਢ ਥੋੜ੍ਹੀ ਸਕਦੇ, ਉਹਦਾ ਰੂਪ ਹੋ ਜਾਂਦੀ। ਅਤੇ ਭਗਤ ਜੀ, ਜੇ ਤੁਹਾਡਾ ਜੀਵਨ ਏਡਾ ਵੱਡਾ ਏ, ਤੁਸੀਂ ਪਰਮਾਤਮਾ ਦੇ ਨਾਲ ਮਿਲੇ ਹੋ, ਅਤੇ ਫਿਰ ਪਰਮਾਤਮਾ ਦੇ ਰਸ ਦੀ ਮੁਕੰਮਲਤਾ ਸਾਨੂੰ ਦੱਸ ਦਿਓ ਕਿ ਰਸ ਦਾ ਪੈਮਾਨਾ ਕਿੰਨਾ ਕੁ ਵੱਡਾ ਏ, ਇਹ ਕਿੰਨਾ ਰਸ ਹੈ, ਇਹਦਾ ਹੱਦ ਬੰਨਾ ਤੁਸੀਂ ਦੱਸ ਦਿਓ ਨਾਮ ਰਸ ਦਾ। ਅਤੇ ਭਗਤ ਜੀ ਇੱਕ ਬੜੀ ਪਿਆਰੀ ਉਦਾਹਰਨ ਦੇ ਕੇ ਦੱਸਦੇ ਨੇ, ਕਹਿੰਦੇ ਭਾਈ ਕਦੀ ਗੂੰਗੇ ਨੂੰ ਜਿਹੜਾ ਬੋਲਦਾ ਨਾ ਹੋਵੇ ਉਹਨੂੰ ਗੁੜ ਖਵਾ ਕੇ, ਅਤੇ ਆਪਾਂ ਕਹੀਏ ਵੀ ਭਾਈ ਗੁੜ ਦਾ ਹੁਣ ਸਵਾਦ ਦੱਸ, ਮਿਠਾਸ ਦੱਸ, ਵੀ ਇਹ ਕਿੰਨਾ ਕੁ ਮਿੱਠਾ ਏ, ਅਤੇ ਕਹਿਣ ਲੱਗੇ ਗੁੜ ਜਿੰਨਾ ਮਰਜ਼ੀ ਉਹਨੂੰ ਖਵਾ ਲਓ, ਪਰ ਉਹ ਗੂੰਗਾ ਵਿਚਾਰਾ ਦੱਸ ਨਹੀਂ ਸਕਦਾ, ਕਿਉਂਕਿ ਉਹਦੇ ਕੋਲ ਸ਼ਬਦ ਹੀ ਕੋਈ ਨਹੀਂ ਹੁੰਦਾ ਉਹ ਮਿਠਾਸ ਨੂੰ ਦੱਸਣ ਦੇ ਵਾਸਤੇ। ਇਸੇ ਤਰ੍ਹਾਂ ਹੀ ਪਰਮਾਤਮਾ ਦੇ ਨਾਮ ਦਾ ਰਸ ਜਿਨ੍ਹਾਂ ਨੂੰ ਆਉਂਦਾ ਹੈ, ਉਹਨਾਂ ਦੀ ਜ਼ੁਬਾਨ ਗੂੰਗੇ ਵਰਗੀ ਹੋ ਜਾਂਦੀ, ਦੱਸ ਹੀ ਨਹੀਂ ਪਾਉਂਦੀ, ਜ਼ੁਬਾਨ ਦੇ ਵਿੱਚ ਸਮਰੱਥਾ ਹੀ ਇੰਨੀ ਨਹੀਂ ਹੈ ਕਿ ਉਸ ਨਾਮ ਰਸ ਦੀ ਉਹ ਮੁਕੰਮਲਤਾ ਬਾਰੇ ਦੱਸ ਸਕੇ। ਉੱਥੇ ਜਦੋਂ ਅਸੀਂ ਬਚਨ ਪੜ੍ਹੇ, ਕਹੋ ਕਬੀਰ ਗੂੰਗੈ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ, ਕਹਿੰਦੇ ਜਦੋਂ ਅਸੀਂ ਪੁੱਛ ਲਵਾਂਗੇ ਗੂੰਗੇ ਕੋਲੋਂ, ਵਿਚਾਰਾ ਕੀ ਦੱਸੇਗਾ ਸਾਨੂੰ, ਉਹਨੂੰ ਪਤਾ ਹੈ ਉਹਦੇ ਜ਼ੁਬਾਨ 'ਚ ਤਾਕਤ ਹੀ ਇੰਨੀ ਨਹੀਂ ਹੈ ਕਿ ਉਹ ਬਿਆਨ ਕਰ ਸਕੇ। ਕਿਉਂਕਿ ਦੇਖੋ, ਜਦੋਂ ਅਸੀਂ ਕਿਸੇ ਦਾ ਵੀ ਕਿਸੇ ਨਾਲ ਮੁਕਾਬਲਾ ਕਰਨਾ, ਕੰਪੈਰੀਜ਼ਨ ਕਰਨਾ, ਤਾਂ ਅਸੀਂ ਉੱਥੇ ਦੋ ਪੈਮਾਨੇ ਹੁੰਦੇ ਸਾਡੇ ਕੋਲ, ਇੱਕ ਜਿਹਦੀ ਤੁਲਨਾ ਅਸੀਂ ਜਿਹਦੇ ਨਾਲ ਕਰਨੀ ਹੈ। ਪਰ ਪਰਮਾਤਮਾ ਦੇ ਨਾਮ ਦੇ ਬਰਾਬਰ ਤਾਂ ਹੈ ਹੀ ਕੋਈ ਨਹੀਂ, ਨਾ ਪਰਮਾਤਮਾ ਦੇ ਬਰਾਬਰ ਹੈ, ਨਾ ਪਰਮਾਤਮਾ ਦੇ ਨਾਮ ਦੇ ਬਰਾਬਰ ਹੈ। ਜਦੋਂ ਅਸੀਂ ਪਰਮਾਤਮਾ ਜੀ ਬਾਰੇ ਪੜ੍ਹਦੇ ਅਤੇ ਸਤਿਗੁਰੂ ਸਮਝਾਉਂਦੇ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ, ਇੱਕ ਓਅੰਕਾਰ, ਪਰਮਾਤਮਾ ਤਾਂ ਹੈ ਹੀ ਇੱਕ ਹੈ, ਉਹਦਾ ਨਾਮ ਵੀ ਇੱਕ ਹੈ, ਅਤੇ ਫਿਰ ਉਹਦਾ ਜਦੋਂ ਬਰਾਬਰ ਹੀ ਕੋਈ ਨਹੀਂ ਹੈ, ਤਾਂ ਫਿਰ ਆਪਾਂ ਤੁਲਨਾ ਕਿਹਦੇ ਨਾਲ ਦੇਵਾਂਗੇ। ਦੁਨੀਆ ਦੇ ਰਸ ਜਿੰਨੇ ਵੀ ਰੱਖ ਲਵਾਂਗੇ, ਉਹ ਸਾਰੇ ਇਕੱਠੇ ਕਰਕੇ ਵੀ ਉਹਦਾ ਮੁਕਾਬਲਾ ਨਹੀਂ ਹੋ ਸਕਦਾ, ਉਹਦੀ ਬਰਾਬਰਤਾ ਨਹੀਂ ਹੋ ਸਕਦੀ। ਅਤੇ ਇੱਕ ਹੋਰ ਬੜੀ ਪਿਆਰੀ ਉਦਾਹਰਨ ਦਿੱਤੀ ਹੈ ਸਤਿਗੁਰਾਂ ਨੇ, ਉੱਥੇ ਮਠਿਆਈ ਦੀ ਉਦਾਹਰਨ ਦਿੱਤੀ, ਜਿਵੇਂ ਭਗਤ ਕਬੀਰ ਜੀ ਨੇ ਗੁੜ ਦੀ ਉਦਾਹਰਨ ਦੇ ਕੇ ਦੱਸਿਆ ਨਾ ਕਿ ਜਿਹਦ ਕੋਲ ਸ਼ਬਦ ਨਹੀਂ ਵਿਚਾਰੇ ਕੋਲ, ਉਹ ਕਿਵੇਂ ਬਿਆਨ ਕਰੇ ਜ਼ੁਬਾਨ ਦੇ ਸ਼ਬਦਹੀਣਾ ਗੂੰਗਾ ਮਨੁੱਖ। ਅਤੇ ਸਤਿਗੁਰੂ ਜੀ ਇੱਕ ਹੋਰ ਉਦਾਹਰਨ ਦਿੰਦੇ ਨੇ, ਕਹਿੰਦੇ ਜਿਨ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਠਿਆਈ, ਰਤਨ ਲੁਕਾਇਆ ਲੂਕੈ ਨਾਹੀਂ ਜੇ ਕੋ ਰੱਖੈ ਲੁਕਾਈ। ਹੁਣ ਜਦੋਂ ਨਾਮ ਰਸ ਦੀ ਗੱਲ ਚੱਲਦੀ ਹੈ, ਅਤੇ ਗੁਰੂ ਸਾਹਿਬ ਜੀ ਉਦਾਹਰਨ ਦੇ ਕੇ ਦੱਸਦੇ ਨੇ, ਕਹਿੰਦੇ ਜਿਵੇਂ ਕੋਈ ਗੂੰਗਾ ਮਠਿਆਈ ਨੂੰ ਚੱਖਦਾ ਏ, ਉਸ ਰਸ ਨੂੰ ਜਾਣਦਾ ਹੈ ਕਿ ਰਸ ਹੈ ਕਿੰਨਾ, ਲੇਕਿਨ ਬਿਆਨ ਨਹੀਂ ਕਰ ਸਕਦਾ। ਦੂਜੇ ਪਾਸੇ ਨਾਲ ਇਹ ਵੀ ਕਹਿੰਦੇ ਕਿ ਨਾਮ ਰਸ ਇੰਨਾ ਤਾਕਤ ਵਾਲਾ ਹੈ ਕਿ ਇਹਨੂੰ ਜੇ ਕੋਈ ਛੁਪਾਉਣ ਦਾ ਯਤਨ ਕਰੇ, ਲੁਕਾਉਣ ਦਾ ਯਤਨ ਕਰੇ ਤਾਂ ਲੁਕਾ ਵੀ ਨਹੀਂ ਸਕਦਾ। ਇਹ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਬੰਦਗੀ ਆ ਜਾਂਦੀ ਨਾ, ਉਹਨਾਂ ਦੀ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਸਾਨੂੰ ਜਿਹੜਾ ਪਰਮਾਤਮਾ ਮਿਲ ਗਿਆ ਹੈ। ਉਹ ਤਾਂ ਭਾਵੇਂ ਲੱਖਾਂ ਯਤਨ ਕਰਨ ਲੁਕਾਉਣ ਦੇ, ਪਰ ਚਿਹਰੇ ਦਾ ਜਲਾਲ, ਜੀਵਨ ਦੇ ਜਿਹੜੇ ਤਰੰਗਾ ਨੇ, ਜ਼ੁਬਾਨ ਦੇ ਰਸਨਾਂ ਦੇ ਬੋਲ ਉਹ ਦੱਸ ਦਿੰਦੇ ਨੇ ਕਿ ਪਰਮਾਤਮਾ ਦਾ ਨਾਮ ਇਹਦੇ ਅੰਦਰ ਹੈ, ਕਿਉਂਕਿ ਉਹਦੀ ਸ਼ਖਸੀਅਤ ਤੋਂ ਹੀ ਇੰਨਾ ਪ੍ਰਭਾਵ ਪੈ ਜਾਂਦਾ ਹੈ। ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਬਾਰੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਬਚਨ ਪੜ੍ਹਦੇ ਹੈ ਤਾਂ ਉਹਨਾਂ ਨੇ ਵੀ ਇਹੀ ਗੱਲ ਸਮਝਾਈ ਹੈ ਨਾ ਕਿ ਇਸ ਸੰਸਾਰ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਨੂੰ ਦੱਸਣ ਦੀ ਲੋੜ ਨਹੀਂ ਪਈ, ਲੁਕਾਈ ਨੂੰ ਆਪ ਹੀ ਪਤਾ ਲੱਗ ਗਿਆ ਗੁਰੂ ਨਾਨਕ ਸਾਹਿਬ ਜੀ ਦੇ ਅੰਦਰ ਦੀ ਉਹ ਬਰਕਤ ਦੇ ਬਾਰੇ। ਅਤੇ ਹਰ ਕੋਈ ਜਿਹਨੇ ਵੇਖ ਲਿਆ, ਜਿਹਨੇ ਸੁਣ ਲਿਆ, ਉਹ ਸਾਰੇ ਹੀ ਇਸ ਸੰਸਾਰ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੇ ਹੋ ਕੇ ਰਹਿ ਗਏ। ਇਸ ਕਰਕੇ ਰੱਬ ਦਾ ਪਿਆਰਾ ਭਗਤੀ ਕਰੇ, ਨਾਮ ਜਪੇ, ਅੰਦਰ ਨਾਮ ਦਾ ਰਸ ਟਿਕ ਜਾਵੇ, ਅਤੇ ਜੇ ਦੱਸਣ ਦਾ ਯਤਨ ਕਰੇ ਤਾਂ ਦੱਸ ਵੀ ਨਹੀਂ ਸਕਦਾ, ਜੇ ਲੁਕਾਉਣ ਦਾ ਯਤਨ ਕਰੇ ਤਾਂ ਲੁਕੋ ਵੀ ਨਹੀਂ ਸਕਦਾ। ਸਤਿਗੁਰਾਂ ਨੇ ਦੱਸਿਆ ਨਾਮ ਦਾ ਰਸ ਇਸ ਤਰ੍ਹਾਂ ਦਾ ਹੈ। ਅਤੇ ਜੇ ਕੋਈ ਇਹ ਦੱਸਣ ਦਾ ਯਤਨ ਕਰਦਾ ਹੈ ਨਾ ਕਿ ਮੈਂ ਦੱਸਦਾ ਹੈ ਨਾਮ ਦਾ ਰਸ ਕਿੰਨਾ ਕੁ ਹੁੰਦਾ ਹੈ, ਕਿੰਨਾ ਕੁ ਆਉਂਦਾ ਹੈ, ਅਤੇ ਸਤਿਗੁਰੂ ਜੀ ਕਹਿੰਦੇ ਉਹ ਵਿਅਰਥ ਹੈ, ਉਹਦੇ ਬੋਲ ਉਹ ਝੱਖ ਮਾਰ ਰਿਹਾ ਹੈ, ਕਿਉਂਕਿ ਉਹ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਸਤਿਗੁਰਾਂ ਨੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਭਗਤ ਕਬੀਰ ਜੀ ਨੇ ਉਦਾਹਰਨਾਂ ਦੇ ਕੇ ਦੱਸਿਆ, ਕਹਿਣ ਲੱਗੇ ਭਾਈ ਜਿਨ੍ਹਾਂ ਦੀ ਤੁਸੀਂ ਭਗਤੀ ਕਰਦੇ ਹੋ ਨਾ, ਕਈ ਲੋਕ ਜਿਨ੍ਹਾਂ ਦੀ ਪੂਜਾ ਕਰਦੇ ਨੇ ਭਾਰਤ ਦੇ ਵਿੱਚ ਕਈ ਲੋਕ, ਅਤੇ ਜਿਨ੍ਹਾਂ ਦੀ ਪੂਜਾ ਕਰਦੇ ਨੇ ਕਹਿੰਦੇ ਉਹਨਾਂ ਨੇ ਵੀ ਪਰਮਾਤਮਾ ਦੀ ਭਗਤੀ ਜ਼ਰੂਰ ਕੀਤੀ, ਪਰ ਬਿਆਨ ਉਹ ਵੀ ਨਹੀਂ ਕਰ ਸਕੇ ਰੱਬ ਦੇ ਉਸ ਪਾਰਾਵਾਰ ਨੂੰ, ਪਰਮਾਤਮਾ ਦੇ ਨਾਮ ਦੇ ਪਾਰਾਵਾਰ ਨੂੰ, ਉਹਦੇ ਸਵਰੂਪ ਨੂੰ। ਭਗਤ ਕਬੀਰ ਜੀ ਨੇ ਪੁਰਾਣਕ ਜੋ ਉਦਾਹਰਨਾਂ ਲੈ ਕੇ ਸ਼ਬਦ ਦੇ ਅੰਦਰ ਦੱਸਿਆ, ਅਸੀਂ ਕਈ ਵਾਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਦੇ ਰੂਪ ਵਿੱਚ ਉਹ ਸ਼ਬਦ ਪੜ੍ਹਦੇ ਹਾਂ, ਸਰਵਣ ਕਰਦੇ ਹਾਂ। ਭਗਤ ਜੀ ਨੇ ਉਹਦੇ ਵਿੱਚ ਬੜੀਆਂ ਪਿਆਰੀਆਂ ਉਦਾਹਰਨਾਂ ਦੇ ਕੇ ਦੱਸਿਆ ਭਗਤ ਕਬੀਰ ਜੀ ਨੇ। ਉਹਨਾਂ ਦੇ ਜਦੋਂ ਅਸੀਂ ਬਚਨ ਪੜ੍ਹੇ, ਸਨਕ ਸਨੰਦ ਮਹੇਸ਼ ਸਮਾਨਾ, ਸ਼ੇਖ ਨਾਗ ਤੇਰੋ ਮਰਮ ਨਾ ਜਾਣਾ। ਉੱਥੇ ਹੁਣ ਉਦਾਹਰਨਾਂ ਦਿੱਤੀਆਂ ਨੇ ਸਨਕ ਸਨੰਦ ਮਹੇਸ਼ ਸਮਾਨਾ। ਸਨਕ ਸਨੰਦ ਇਹ ਬ੍ਰਹਮਾ ਜੀ ਦੇ ਚਾਰ ਪੁੱਤਰਾਂ ਦਾ ਨਾਮ ਹੈ, ਸਨਕ ਸਨੰਦ, ਸਨਤ ਕੁਮਾਰ, ਇਸ ਤਰ੍ਹਾਂ ਇਹ ਜਿਹੜੇ ਚਾਰ ਪੁੱਤਰਾਂ ਦਾ ਨਾਮ ਇੱਕ ਹੋਰ ਹੈ, ਚਾਰ ਪੁੱਤਰਾਂ ਦਾ ਨਾਮ ਜਿਹੜਾ ਹੈ ਉਹਦੇ ਵਿੱਚੋਂ ਦੋ ਪੁੱਤਰਾਂ ਦਾ ਜ਼ਿਕਰ ਆਉਂਦਾ ਹੈ। ਭਗਤ ਜੀ ਨੇ ਕੀਤਾ ਸਨਕ ਸਨੰਦ ਭਾਵ ਬ੍ਰਹਮਾ ਜੀ ਦੇ ਪੁੱਤਰ, ਮਹੇਸ਼ ਸਮਾਨਾ, ਮਹੇਸ਼ ਦਾ ਭਾਵ ਹੈ ਸ਼ਿਵ ਜੀ ਦੀ, ਸ਼ੇਖ ਨਾਗ ਤੇਰੋਂ ਮਰਮ ਨਾ ਜਾਣਾ। ਸ਼ੇਖ ਨਾਗ ਬਾਰੇ ਵੀ ਅਸੀਂ ਹਿੰਦੂ ਲਿਖਤਾਂ ਦੇ ਵਿੱਚ ਪੜ੍ਹਦੇ ਹਾਂ ਕਿ ਭਗਵਾਨ ਵਿਸ਼ਨੂੰ ਨੂੰ ਛਾਂ ਕਰਨ ਵਾਲੇ, ਹਜ਼ਾਰ ਫੰਨਾਂ ਉਹਨਾਂ ਦੀਆਂ ਪੜ੍ਹਦੇ ਹਾਂ ਕਿ ਉਹ ਇੱਕ ਇੱਕ ਫੰਨ ਦੇ, ਇੱਕ ਇੱਕ ਮੂੰਹ ਦੇ ਨਾਲ ਨਿੱਤ ਨਵਾਂ ਨਾਮ ਉਹ ਪਰਮਾਤਮਾ ਦਾ ਜਪਦੇ ਆ। ਪਰ ਭਗਤ ਕਬੀਰ ਜੀ ਕਹਿੰਦੇ ਉਹਨਾਂ ਕੋਲੋਂ ਵੀ ਅੰਤ ਨਹੀਂ ਪਿਆ। ਸਨਕ ਸਨੰਦ ਮਹੇਸ਼ ਸਮਾਨਾ, ਸ਼ੇਖ ਨਾਗ ਤੇਰੋਂ ਮਰਮ ਨਾ ਜਾਣਾ। ਫਿਰ ਅੱਗੇ ਜਾ ਕੇ ਉਦਾਹਰਨ ਦਿੱਤੀ, ਹਨੂੰਮਾਨ ਸਰ ਗਰੁੜ ਸਮਾਨਾ, ਸੁਰ ਨਰ ਨਰਪਤ ਗੁਣ ਨਹੀਂ ਜਾਣਾ। ਕਹਿਣ ਲੱਗੀ ਕਿ ਵੇਖੋ ਹਨੂੰਮਾਨ ਜੀ ਦਾ ਵੀ ਜੀਵਨ ਹਿੰਦੂ ਧਰਮ ਦੇ ਵਿੱਚ ਸਤਿਕਾਰ ਵਾਲਾ ਹੈ, ਕਿੰਨਾ ਉੱਚਾ ਜੀਵਨ ਹੈ। ਅਤੇ ਭਗਤ ਜੀ ਕਹਿਣ ਲੱਗੇ ਕਿ ਉਹਨਾਂ ਵੀ ਰਾਮ ਜੀ ਦੀ ਬੰਦਗੀ ਕੀਤੀ, ਬਹੁਤ ਉਚੇਰਾ ਜੀਵਨ ਉਹਨਾਂ ਨੇ ਵੀ ਜੀਵਿਆ, ਪਰ ਪਰਮਾਤਮਾ ਦੀ ਮੁਕੰਮਲਤਾ ਉਹਨਾਂ ਕੋਲੋਂ ਵੀ ਬਿਆਨ ਨਹੀਂ ਹੋ ਸਕਦੀ। ਗਰੁੜ ਸਮਾਨਾ, ਗਰੁੜ ਪੰਛੀ ਜਿਹਨੂੰ ਵਿਸ਼ਨੂੰ ਜੀ ਦੀ ਸਵਾਰੀ ਕਿਹਾ ਜਾਂਦਾ ਹੈ ਹਿੰਦੂ ਧਰਮ ਦੇ ਵਿੱਚ, ਕਿਉਂਕਿ ਉਦਾਹਰਨਾਂ ਆਈਆਂ ਅਤੇ ਇਹ ਸਾਂਝੀਆਂ ਕਰਨੀਆਂ ਬਣਦੀਆਂ ਨੇ। ਭਗਤ ਜੀ ਨੇ ਫਿਰ ਇਹ ਉਦਾਹਰਨਾਂ ਦੇ ਕੇ ਦੱਸਿਆ, ਕਹਿੰਦੇ ਦੇਖੋ ਭਾਵੇਂ ਉਹ ਵਿਸ਼ਨੂੰ ਜੀ ਦੀ ਸਵਾਰੀ ਹੈ, ਪੰਛੀਆਂ ਦੇ ਵਿੱਚੋਂ ਰਾਜਾ ਪੰਛੀ ਮੰਨਿਆ ਜਾਂਦਾ ਹੈ, ਪਰ ਪਰਮਾਤਮਾ ਦਾ ਅੰਤ ਉਹਦੇ ਕੋਲੋਂ ਵੀ ਨਹੀਂ ਪਾਇਆ ਜਾ ਸਕਿਆ। ਅੱਗੇ ਦੱਸਿਆ ਚਾਰ ਵੇਦ ਜਿਹੜੇ ਨੇ, ਚਾਰ ਵੇਦਾਂ ਦੀ ਗੱਲ ਆਈ ਫਿਰ ਪੁਰਾਣਾਂ ਦੀ ਗੱਲ ਆਈ, ਫਿਰ ਉਹਨਾਂ ਦੇ ਵਿੱਚੋਂ ਵੀ ਕਹਿਣ ਲੱਗੇ ਕਿ ਗਿਆਨ ਬਹੁਤ ਹੈ। ਕਈ ਲੋਕ ਉਹਨਾਂ ਦੀ ਵਿਚਾਰ ਕਰਕੇ ਜਿਹੜਾ ਉੱਥੇ ਉਹ ਜ਼ਿਕਰ ਕਰਦੇ ਨੇ ਪਰਮਾਤਮਾ ਦੇ ਨਾਮ ਦਾ, ਪਰ ਇਹਨਾਂ ਵੇਦਾਂ ਨੂੰ ਪੁਰਾਣਾਂ ਨੂੰ ਗ੍ਰੰਥਾਂ ਨੂੰ ਲਿਖਣ ਵਾਲਿਆਂ ਵੀ ਧਰਮ ਦਾ ਗਿਆਨ ਬਹੁਤ ਲਿਖਿਆ, ਪਰ ਪਰਮਾਤਮਾ ਦਾ ਅੰਤ ਜਿਹੜਾ ਉਹ ਵੀ ਨਹੀਂ ਪਾ ਸਕੇ। ਚਾਰ ਵੇਦ ਅਰ ਸਿਮਰਤ ਪੁਰਾਣਾ, ਕਮਲਾ ਪਤ ਕਵਲਾ ਨਹੀਂ ਜਾਣਾ। ਕਮਲਾ ਪਤ ਦਾ ਭਾਵ ਹੈ, ਕਮਲਾ ਦਾ ਭਾਵ ਹੈ ਲਕਸ਼ਮੀ ਦੇਵੀ, ਉਹਦੇ ਪਤੀ ਵਿਸ਼ਨੂੰ ਜੀ। ਇੱਥੇ ਹੁਣ ਜ਼ਿਕਰ ਭਗਤ ਜੀ ਇਹ ਵੀ ਕਰਦੇ ਨੇ, ਕਹਿੰਦੇ ਕਮਲਾ ਪਤ ਭਾਵ ਹੈ ਕਿ ਕਮਲਾ ਪਤੀ ਵਿਸ਼ਨੂੰ ਜੀ ਅਤੇ ਉਹਦੀ ਪਤਨੀ ਲਕਸ਼ਮੀ, ਇਹਨਾਂ ਦੇ ਕੋਲੋਂ ਵੀ ਭੇਦ ਨਹੀਂ ਪਾਇਆ ਗਿਆ। ਅਤੇ ਜਿਹੜਾ ਪਿੱਛੇ ਆਪਾਂ ਪੜ੍ਹ ਕੇ ਨਾ, ਸੁਰਪਤ ਨਰਪਤ ਨਹੀਂ ਗੁਣ ਜਾਣਾ, ਸੁਰਪਤ ਦਾ ਭਾਵ ਹੈ ਦੇਵਤਿਆਂ ਦੇ ਪਤੀ, ਦੇਵਤਿਆਂ ਦੇ ਆਗੂ ਇੰਦਰ ਦੇਵਤਾ, ਸੁਰਪਤ ਦਾ ਭਾਵ ਹੈ ਦੁਨਿਆਵੀ ਵੱਡੇ ਵੱਡੇ ਰਾਜੇ। ਹੁਣ ਇੱਥੇ ਵੇਖੋ, ਇਹਨਾਂ ਸਾਰਿਆਂ ਦਾ ਜ਼ਿਕਰ ਕੀਤਾ ਹੈ ਕਿ ਚਾਹੇ ਦੁਨੀਆਂ ਦੇ ਰਾਜੇ ਨੇ, ਚਾਹੇ ਦੁਨੀਆਂ ਦੇ ਧਾਰਮਿਕ ਆਗੂ ਨੇ, ਭਗਤੀ ਕਰਕੇ ਉਹਨਾਂ ਨੇ ਜੀਵਨ ਉੱਚਾ ਕੀਤਾ, ਕੋਈ ਸ਼ੱਕ ਨਹੀਂ। ਸੰਸਾਰ ਉਹਨਾਂ ਦੀ ਭਗਤੀ ਤੋਂ, ਉਹਨਾਂ ਦੇ ਉਪਦੇਸ਼ ਤੋਂ ਸੇਧ ਲੈਂਦਾ ਹੈ, ਪੜ੍ਹਦਾ ਹੈ, ਕੋਈ ਸ਼ੱਕ ਨਹੀਂ। ਪਰ ਪਰਮਾਤਮਾ ਦੀ ਮੁਕੰਮਲਤਾ ਦੀ ਬਿਆਨ ਕਰਨ ਦੀ ਜਿੱਥੇ ਗੱਲ ਆਉਂਦੀ ਹੈ, ਭਗਤ ਜੀ ਕਹਿੰਦੇ ਬਿਆਨ ਉਹਨਾਂ ਕੋਲ ਵੀ ਮੁਕੰਮਲ ਨਹੀਂ ਹੋ ਸਕਿਆ। ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਦੋਂ ਬਚਨ ਪੜ੍ਹਦੇ ਹਾਂ, ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਵੀ ਅਸੀਂ ਰੋਜ਼ ਹੀ ਉਹਨਾਂ ਦੇ ਬਚਨ ਰਹਿਰਾਜ ਸਾਹਿਬ ਜੀ ਵਿੱਚ ਪੜ੍ਹਦੇ ਹਾਂ, ਅਤੇ ਉੱਥੇ ਵੀ ਸਤਿਗੁਰੂ ਸਮਝਾਉਂਦੇ ਨੇ, ਸੋਹਣਾ ਵੱਡਾ ਆਖਿਆ ਸਭ ਕੋਏ, ਕੇਵਟ ਵੱਡਾ ਡੀਠਾ ਹੋਏ। ਕਿ ਸਤਿਗੁਰੂ ਸਮਝਾਉਂਦੇ ਸੁਣ ਕੇ ਇੱਕ ਦੂਜੇ ਕੋ, ਮੈਂ ਵੀ ਕਹੀ ਜਾਂਦਾ ਪਰਮਾਤਮਾ ਵੱਡਾ, ਤੁਸੀਂ ਵੀ ਕਹੀ ਜਾਂਦੇ ਹੋ, ਸਾਰਾ ਸੰਸਾਰ ਹੀ ਕਹੀ ਜਾ ਰਿਹਾ ਪਰਮਾਤਮਾ ਵੱਡਾ ਹੈ। ਪਰ ਕਿੱਡਾ ਵੱਡਾ ਹੈ ਇਹਦੇ ਬਾਰੇ ਅਸੀਂ ਕੋਈ ਵੀ ਨਹੀਂ, ਮੈਂ ਬੋਲੀ ਜਾ ਰਿਹਾ, ਆਪ ਜੀ ਸੁਣੀ ਜਾ ਰਹੇ ਹੋ, ਪਰ ਮੁਕੰਮਲਤਾ ਸਾਨੂੰ ਵੀ ਪਤਾ ਹੀ ਨਹੀਂ ਕਿ ਪਰਮਾਤਮਾ ਕਿੱਡਾ ਵੱਡਾ ਹੈ। ਸਤਿਗੁਰੂ ਸਮਝਾਉਂਦੇ ਸੁਣ ਵੱਡਾ ਆਖੇ ਸਭ ਕੋਏ, ਸਾਰੇ ਵੱਡਾ ਕਹਿ ਰਹੇ ਹੈ, ਕੇਵਟ ਵੱਡਾ ਡੀਠਾ ਹੋਏ। ਉਹ ਪਰਮਾਤਮਾ ਜੀ ਕਿੱਡੇ ਵੱਡੇ ਨੇ, ਇਹ ਤਾਂ ਡਿੱਠਿਆਂ ਵੇਖਿਆ ਹੀ ਪਤਾ ਲੱਗੇਗਾ ਨਾ ਕਿ ਪਰਮਾਤਮਾ ਦੀ ਹਸਤੀ ਕਿੱਡੀ ਵੱਡੀ ਹੈ। ਪਰ ਨਾਨਕ ਸੇ ਅੱਖੜੀਆਂ ਬਿਆਨ, ਜਿੰਨੀ ਦਸੰਦੋ ਮਾਂ ਪਿਰੀ, ਉਹ ਤਾਂ ਅੱਖਾਂ ਹੀ ਨਹੀਂ ਸਾਡੇ ਕੋਲ ਹੈਗੀਆਂ, ਭਾਵੇਂ ਦੇਖਣਾ ਇਹਨਾਂ ਅੱਖਾਂ ਰਾਹੀਂ ਹੈ, ਪਰ ਅੱਖਾਂ ਦੇ ਵਿੱਚ ਉਹ ਤਾਕਤ ਹੀ ਨਹੀਂ, ਜਿਵੇਂ ਗੂੰਗੇ ਕੋਲ ਉਹ ਜ਼ੁਬਾਨ ਦੇ ਵਿੱਚ ਤਾਕਤ ਹੀ ਨਹੀਂ ਉਹ ਮਠਿਆਈ ਦਾ ਗੁੜ ਦਾ ਰਸ ਦੱਸ ਸਕੇ, ਸਾਡੀਆਂ ਅੱਖਾਂ ਦੇ ਵਿੱਚ ਉਹ ਤਾਕਤ ਹੀ ਨਹੀਂ ਕਿ ਪਰਮਾਤਮਾ ਦੇ ਨਾਮ ਦਾ ਚਲਕਾਰਾ ਦੇਖ ਸਕੇ। ਕਿਉਂਕਿ ਇਹ ਤਾਂ ਅੱਖੀਆਂ ਜਿਹੜੀਆਂ ਨੇ, ਇਹ ਤਾਂ ਸੰਸਾਰ ਵਿੱਚ, ਮਾਫ ਕਰਨਾ ਬਹੁਤਿਆਂ ਦੀ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਬੜੇ ਬੜੀਆਂ ਰੰਗੀਆਂ ਰੂਹਾਂ ਵੀ ਹੈ ਨੇ ਜਿਹੜੀਆਂ ਇਹਨਾਂ ਅੱਖਾਂ ਦੇ ਨਾਲ ਪਰਮਾਤਮਾ ਦੇ ਗੁਰੂ ਦੇ ਦੀਦਾਰ ਕਰਦੀਆਂ ਨੇ, ਪਰ ਬਹੁਤ ਗਿਣਤੀ ਜਿਹੜੀ ਹੈ ਉਹਨਾਂ ਦੇ ਤਾਂ ਅੰਦਰ ਸਰੀਰ ਭਾਵੇਂ ਸਾਰਾ ਹੀ ਕਮਜ਼ੋਰ ਹੋ ਜਾਵੇ, ਸਰੀਰ ਸਾਥ ਨਾ ਦੇਵੇ, ਅੱਖਾਂ 'ਤੇ ਫਿਰ ਵੀ ਵਿਕਾਰਾਂ ਦੀ, ਬੁਰਿਆਈ ਦੀ ਮੈਲ ਅੰਦਰ ਖਿੱਚੀ ਆਉਂਦੀਆਂ ਨੇ। ਸਵੇਰ ਤੋਂ ਸ਼ਾਮ ਤੱਕ ਚੰਗਾ ਕੁਝ ਵੇਖਣ ਨੂੰ ਜੀ ਨਹੀਂ ਕਰਦਾ, ਅਤੇ ਮਾੜੇ ਨੂੰ ਵਲ ਭੰਨ ਕੇ ਵੀ ਜਾਣ ਨੂੰ ਦਿਲ ਕਰਦਾ ਹੈ, ਜਿੱਥੇ ਕੋਈ ਕੁਫਰ ਹੋ ਰਿਹਾ ਹੋਵੇ ਉਹਨੂੰ ਅਸੀਂ ਵੇਖ ਲਈਏ। ਇਹ ਸੰਸਾਰ ਦੇ ਵਿੱਚ ਸਾਡੇ ਅੰਗਾਂ ਦਾ ਸੁਭਾਅ ਬਣ ਗਿਆ ਹੈ, ਕੰਨ ਦੇ ਵਿੱਚ ਬੋਲ ਬਾਣੀ ਦੇ ਪੈ ਰਹੇ ਹੋਣ ਸਾਨੂੰ ਚੰਗਾ ਨਹੀਂ ਲੱਗਣਾ, ਪਰ ਜੇ ਕਿਤੇ ਕਬੋਲ ਕਿਤੇ ਤੁਰੇ ਜਾਂਦੇ ਆ ਵੀ, ਜੇ ਸੁੱਤੇ ਪਿਆਂ ਵੀ ਕੰਨਾਂ 'ਚ ਆਵਾਜ਼ ਆਵੇ, ਉੱਠ ਕੇ ਬਾਹਰ ਆਈਦਾ ਹੈ ਕਿ ਦੇਖ ਲਈਏ ਕੌਣ ਗਾਲੀ ਗਲੋਚ ਕਰ ਰਿਹਾ ਅਤੇ ਕੌਣ ਮਾੜੇ ਬੋਲ ਬੋਲ ਰਿਹਾ ਹੈ, ਕਿਉਂਕਿ ਕੰਨਾਂ ਨੂੰ ਰਾਸੂ ਪੈ ਗਿਆ ਨਾ। ਭਾਵੇਂ ਕਿ ਗੁਰਬਾਣੀ ਦੇ ਅੰਦਰ ਸਤਿਗੁਰੂ ਦੇ ਇੱਕ ਪਾਵਨ ਸ਼ਬਦ ਦੇ ਦੁਆਰਾ ਸਾਨੂੰ ਅਰਦਾਸ ਕਰਨ ਵਾਸਤੇ ਕਿਹਾ ਪਰਮਾਤਮਾ ਦੇ ਦਰ 'ਤੇ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਭਾਵੇਂ ਉੱਥੇ ਕਿਹਾ ਏ ਵਾਹਿਗੁਰੂ ਮੇਰੇ ਕੰਨਾਂ ਨੂੰ ਇਹੋ ਜਿਹੇ ਮਾੜੇ ਬੋਲਣਾ ਸੁਣਨ ਨੂੰ ਮਿਲਣ, ਇਹੋ ਜਿਹਾ ਮੇਰੇ 'ਤੇ ਸਮਾਂ ਨਾ ਆਵੇ, ਮੈਂ ਇਹਨਾਂ ਕੰਨਾਂ ਦੇ ਨਾਲ ਮਾੜੇ ਬੋਲ ਸੁਣਾ। ਪਰ ਕੀ ਕਰੀਏ, ਦੁਨੀਆਂ ਦੇ ਵਿੱਚ ਰਸ ਹੀ ਕੰਨਾਂ ਨੂੰ ਜਿਹੜਾ ਇਸ ਪਾਸੇ ਪੈ ਗਿਆ। ਇੱਕ ਕਵੀ ਨੇ ਤਾਂ ਬੜਾ ਸੋਹਣਾ ਲਿਖਿਆ, ਕਹਿੰਦੇ ਨਾਮ ਜਪਣ ਕੋ ਜਿਹਬਾ ਦਿੱਤੀ, ਹਰ ਦਰਸ਼ਨ ਕੋ ਅੱਖੀ, ਇੱਕ ਇੱਕ ਸਵਾਸ ਅਮੋਲਕ ਜਾਂਦਾ, ਹੱਥ ਨਾ ਆਵੇ ਲੱਖੀ, 24,000 ਸਵਾਸ ਬੰਦੇ ਦੇ ਜਾਂਦੇ ਮੋਲ ਨਾ ਥੀਵੈ, ਜਿਸ ਬੰਦੇ ਕੋ ਇਤਨਾ ਘਾਟਾ ਸੋ ਬੰਦਾ ਕਿਉਂ ਜੀਵੈ। ਕਹਿਣ ਲੱਗੇ ਕਿ ਦੇਖੋ, 24,000 ਸਵਾਸ ਅਸੀਂ ਜ਼ਰੂਰ ਕਹਿੰਦੇ ਹਾਂ, ਪਰ ਕਹਿੰਦੇ ਕਦੋਂ ਆ, ਜਦੋਂ ਅਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹਾਂ ਜੀ, ਅਸੀਂ ਪਾਠ ਕਰਾਂਗੇ ਅਤੇ 24,000 ਸਵਾਸ ਸਾਡੇ ਬਤੀਤ ਹੋਣਗੇ। ਉਹ ਉਨਾ ਚਿਰ ਹੀ ਜਿੰਨਾ ਚਿਰ ਅਸੀਂ ਬਾਣੀ ਪੜ੍ਹਦੇ ਹਾਂ। ਪਰ ਉੱਦਾਂ ਦੇਖੀਏ 24,000 ਸਵਾਸ ਦਾ ਕਿਹਨੂੰ ਕਿਹਨੂੰ ਖਿਆਲ ਹੈ? ਸਾਨੂੰ ਬਹੁਤਿਆਂ ਨੂੰ ਨਹੀਂ ਖਿਆਲ ਇਸ ਗੱਲ ਦਾ ਕਿ 24,000 ਸਵਾਸ ਮੰਨ ਵੀ ਲਈਏ ਅਸੀਂ ਕਿ ਦਿਨ ਦੇ ਦਿਨ ਰਾਤ ਵਿੱਚ ਅਸੀਂ 24 ਘੰਟਿਆਂ 'ਚ ਲੈਂਦੇ ਹਾਂ। ਤੋ ਕਵੀ ਨੇ ਫਿਰ ਉਦਾਹਰਣ ਦੇ ਕੇ ਦੱਸਿਆ, ਕਹਿੰਦੇ ਇੱਕ ਇੱਕ ਸਵਾਸ ਜਿਹੜਾ ਹੈ ਨਾ ਇਹ ਬੜਾ ਕੀਮਤੀ ਹੈ, ਇਹ ਲੱਖਾਂ ਰੁਪਈਆਂ ਨਾਲ ਵਾਪਸ ਨਹੀਂ ਆਉਂਦਾ। ਆਪਾਂ ਕਹੀਏ ਨਾ ਡਾਕਟਰ ਨੂੰ ਕਿ ਆਹ ਜਿਹੜੇ ਸਵਾਸ ਕਿਸੇ ਦੇ ਵਾਪਸ ਲਿਆ ਦਿਉ, ਕਿੰਨੇ ਇੱਕ ਇੱਕ ਸਵਾਸ ਦਾ ਅਸੀਂ 1,00,000,000 ਰੁਪਈਆ ਵੀ ਦੇ ਦਿੰਦੇ ਹਾਂ। ਉਹ ਕਹਿੰਦੇ ਮੇਰੇ ਵੱਸ ਦੀ ਗੱਲ ਨਹੀਂ ਹੈ, ਕਿਉਂਕਿ ਉੱਥੇ ਸਵਾਸ ਜਿਹੜੇ ਲੈ ਕੇ ਆਉਣਾ ਉਹ ਵੀ ਡਾਕਟਰ ਦੇ ਇੱਕ ਹੱਥ ਦੇ ਵੱਸ 'ਚ ਨਹੀਂ ਰਹਿੰਦਾ। ਅਤੇ ਕਵੀ ਇਸੇ ਕਰਕੇ ਕਹਿੰਦਾ ਹੈ ਕਿ ਇਹ ਜਿਹੜਾ ਇੱਕ ਇੱਕ ਸਵਾਸ ਅਮੋਲਕ ਜਾਂਦਾ ਹੱਥ ਨਾ ਆਵੇ, ਲੱਖੀ ਲੱਖਾਂ ਦੇ ਨਾਲ ਵੀ ਸਵਾਸ ਨਹੀਂ ਸਾਡੇ ਵਾਪਸ ਆ ਸਕਦੇ। ਅਤੇ ਫਿਰ ਅੱਗੇ ਸਾਨੂੰ ਇਹ ਸਮਝਾਇਆ, ਕਹਿੰਦੇ ਕਿ ਜਿਹਦੇ 24,000 ਸਵਾਸ ਬੰਦੇ ਦੇ ਦੁਨੀਆਂ ਵਿੱਚ ਵਿਅਰਥ ਜਾ ਰਹੇ ਨੇ, ਸੋ ਬੰਦਾ ਕਿਉਂ ਜੀਵੇ? ਉਹ ਕਿੱਦਾਂ ਜੀਵੇਗਾ ਉਹਨੂੰ ਜਿਸ ਬੰਦੇ ਕੋਲ ਇਤਨਾ ਘਾਟਾ, ਜਿਹਨੂੰ ਰੋਜ਼ ਦਾ 24,000 ਸਵਾਸ ਘਾਟਾ ਪੈ ਰਿਹਾ ਹੈ, ਵਿਅਰਥ ਜਾ ਰਿਹਾ ਹੈ। ਆਪਾਂ ਦੇਖੀਏ ਪੈਸੇ ਵਾਲੇ ਪਾਸੇ 'ਤੇ ਥੋੜ੍ਹਾ ਜਿਹਾ ਘਾਟਾ ਪੈ ਜਾਵੇ, ਸਾਡੀ ਰੋਟੀ ਛੁੱਟ ਜਾਂਦੀ, ਨੀਂਦ ਛੁੱਟ ਜਾਂਦੀ ਹੈ। ਪਰ ਕਦੀ ਸਵਾਸਾਂ ਵਾਲੇ ਪਾਸੇ ਵੀ ਵੇਖੀਏ ਕਿ ਇਹ ਤਾਂ 1,00,000,000 ਤੋਂ ਵੀ ਮਹਿੰਗੇ ਨੇ, 1,00,000,000 ਤੋਂ ਵੀ ਮਹਿੰਗਾ ਸਵਾਸ ਹੈ, ਤਾਂ ਫਿਰ ਇਹਦੀ ਸੰਭਾਲ ਕਿਉਂ ਨਹੀਂ ਅਸੀਂ ਕਰਦੇ? ਇਹਦੇ 'ਤੇ ਅਸੀਂ ਚਿੰਤਾ ਕਿਉਂ ਨਹੀਂ ਕਰਦੇ ਕਿ ਸਾਡੇ ਅੱਜ 24,000 ਸਵਾਸ ਵਿਅਰਥ ਚਲੇ ਗਏ? ਸਾਨੂੰ ਤਾਂ ਫਿਰ ਉਹ ਇੱਕ ਇੱਕ ਸਵਾਸ ਦਾ ਜਿਹੜਾ ਹੈ ਉਹਦੀ ਕੀਮਤ ਜਿਹੜੀ ਹੈ ਉਹ ਜਾਣਨੀ ਪਵੇਗੀ ਨਾ। ਅਤੇ ਇਹ ਜਾਣਨੀ ਉਦੋਂ ਜਾ ਸਕਦੀ ਹੈ ਜਦੋਂ ਅਸੀਂ ਪਰਮਾਤਮਾ ਵਾਹਿਗੁਰੂ ਦੀ ਬੰਦਗੀ ਕਰਾਂਗੇ। ਅਤੇ ਸਤਿਗੁਰੂ ਨੇ ਫਿਰ ਤਾਂ ਹੀ ਸਮਝਾਇਆ ਕਿ ਇਹਨਾਂ ਅੰਗਾਂ ਨੂੰ, ਅੱਖਾਂ, ਨੱਕ, ਕੰਨ, ਗੁਰੂ ਅਮਰਦਾਸ ਮਹਾਰਾਜ ਜੀ ਨੇ ਤਿੰਨ ਇਕੱਲੇ ਇਕੱਲੇ ਅੰਗਾਂ ਦੀ ਗੱਲ ਕੀਤੀ ਆਨੰਦ ਸਾਹਿਬ ਜੀ ਦੇ ਅੰਦਰ। ਇਹ ਸਰਵਣੋ ਮੇਰੇ ਹੋ ਸੱਚ ਹੈ ਸੁਣਨੇ ਨੂੰ ਪਠਾਏ, ਸਾਡੇ ਕੰਨਾਂ ਨੂੰ ਕਿਹਾ ਹੈ ਕਿ ਕੰਨੋ ਤੁਹਾਨੂੰ ਸੱਚ ਸੁਣਨ ਵਾਸਤੇ ਭੇਜਿਆ ਹੈ ਸੰਸਾਰ ਵਿੱਚ ਪਰਮਾਤਮਾ ਨੇ, ਅਤੇ ਤੁਸੀਂ ਕੁਫਰ ਸੁਣਦੇ ਪਏ ਹੋ। ਇਹ ਨੇਤਰੋ ਮੇਰੋ ਹਰ ਤੁਮੇ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਫਿਰ ਨੇਤਰਾਂ ਨੂੰ ਇਹ ਗੱਲ ਕਹੀ ਹੈ ਕਿ ਤੁਹਾਡੇ ਵਿੱਚ ਪਰਮਾਤਮਾ ਨੂੰ ਤੱਕਣ ਦੀ ਜੋਤ ਜਿਹੜੀ ਪੈਦਾ ਕਰਕੇ ਦਿੱਤੀ ਹੈ, ਭੇਜਿਆ ਤੁਹਾਨੂੰ ਕਿ ਇਹਨਾਂ ਅੱਖਾਂ ਦੇ ਨਾਲ ਪਰਮਾਤਮਾ ਨੂੰ ਤੱਕਣਾ ਹੈ। ਅਤੇ ਕਹਿੰਦੇ ਤੁਸੀਂ ਵਾਸ਼ਨਾ ਨੂੰ ਤੱਕੀ ਜਾ ਰਹੇ ਹੋ, ਬੁਰਿਆਈਆਂ ਨੂੰ ਤੱਕੀ ਜਾ ਰਹੇ ਹੋ। ਫਿਰ ਜਦੋਂ ਰਸਨਾ ਦੀ ਗੱਲ ਕੀਤੀ, ਇਹ ਰਸਨਾ ਤੂੰ ਅਨਰਸ ਰਾਹ 'ਚ ਰਹੀ, ਤੇਰੀ ਪਿਆਸ ਨਾ ਜਾਏ। ਫਿਰ ਉੱਥੇ ਵੀ ਦੱਸਿਆ ਹੈ ਕਿ ਰਸਨਾ ਤੇਰਾ ਕੰਮ ਕੀ ਸੀ? ਤੂੰ ਤਾਂ ਇਸ ਦੁਨੀਆਂ ਵਿੱਚ ਦੋ ਕੰਮ ਕਰਨੇ ਸੀ, ਇੱਕ ਤਾਂ ਪਰਮਾਤਮਾ ਦੇ ਨਾਮ ਨੂੰ ਗਾਉਣਾ, ਨਾਮ ਦੇ ਰਸ ਨੂੰ ਗਾਇਨ ਕਰਨਾ ਜ਼ੁਬਾਨ ਨੇ, ਅਤੇ ਦੂਜਾ ਜਿਹੜਾ ਇਹ ਜੀਵਨ ਨੂੰ ਜਿਉਂਦਾ ਰੱਖਣ ਵਾਸਤੇ ਖਾਣਾ ਜਿਹੜਾ ਸੀ ਉਹ ਖਾਣਾ, ਉਹਨੂੰ ਤਾਕਤ ਜਿਹੜੀ ਅੰਦਰ ਪਹੁੰਚਾਉਣ ਦਾ ਕੰਮ ਕਰਨਾ। ਪਰ ਕਹਿਣ ਲੱਗੇ ਇਹ ਵੀ ਇਕੱਲੀ ਤ੍ਰਿਸ਼ਨਾ ਵਾਲੇ ਪਾਸੇ ਲੱਗ ਗਈ, ਇਹਨੇ ਉਹ ਯੋਗ ਖਾਣਾ ਜਿਹੜਾ ਭਗਤੀ ਵਾਲੇ ਪਾਸੇ ਜੋੜੇ ਉਹ ਵੀ ਖਾਣਾ ਛੱਡਤਾ, ਅਤੇ ਭਗਤੀ ਵਾਲੇ ਗਾਇਨ ਜਿਹੜੇ ਸੀ ਉਹ ਵੀ ਛੱਡ ਦਿੱਤੇ, ਬੁਰੇ ਬੋਲ ਜਿਹੜੇ ਸੀ ਇਹਨੇ ਰਸਣਾ ਨੇ ਉਹ ਗਾਉਣੇ ਸ਼ੁਰੂ ਕਰ ਦਿੱਤੇ। ਇਸ ਕਰਕੇ ਸਾਨੂੰ ਸਤਿਗੁਰਾਂ ਨੇ ਪਾਵਨ ਬਾਣੀ ਵਿੱਚ ਇਹ ਸਮਝਾਇਆ ਕਿ ਉਸ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਗਾਇਨ ਕਰਨਾ ਹੈ, ਅਤੇ ਨਾਲ ਬਾਣੀ ਵਿੱਚ ਇਹ ਵੀ ਦੱਸਿਆ ਕਿ ਅਸੀਂ ਇਸ ਪਾਸੇ ਨਹੀਂ ਜੀਵਨ ਲਾ ਦੇਣਾ ਕਿ ਅਸੀਂ ਕੇਵਲ ਪਰਮਾਤਮਾ ਦੀ ਹਸਤੀ ਲੱਭਣ ਤੁਰ ਪਈਏ ਕਿ ਪਰਮਾਤਮਾ ਵਾਹਿਗੁਰੂ ਜੀ ਕਿੱਡੇ ਵੱਡੇ ਨੇ, ਅਸੀਂ ਤਾਂ ਸਿਰਫ ਗਾਇਨ ਗਾ ਕੇ ਉਹਦੇ ਗੁਣਾਂ ਨੂੰ ਗਾ ਕੇ ਉਹ ਪਾਰਾਵਾਰ ਬੇਸ਼ੁਮਾਰ ਬੇਅੰਤ ਪਰਮਾਤਮਾ ਨੂੰ ਗਾ ਕੇ ਆਪਣੇ ਸਵਾਸ ਨੂੰ, ਆਪਣੇ ਜੀਵਨ ਨੂੰ ਸਫਲਿਆਂ ਕਰਨਾ ਹੈ। ਜੇ ਅਸੀਂ ਅੰਤ ਪਾਉਣ ਵਾਲੇ ਪਾਸੇ ਤੁਰ ਪਏ ਤਾਂ ਭਗਤ ਕਬੀਰ ਜੀ ਨੇ ਤਾਂ ਉਦਾਹਰਨਾਂ ਦੇ ਕੇ ਦੱਸ ਦਿੱਤਾ ਹੈ ਸਾਨੂੰ ਕਿ ਜਿਨ੍ਹਾਂ ਨੂੰ ਲੋਕ ਧਾਰਮਿਕ ਆਗੂ ਕਰਕੇ ਪੂਜਦੇ ਨੇ ਅੰਤ 'ਤੇ ਉਹਨਾਂ ਦੇ ਕੋਲੋਂ ਵੀ ਨਹੀਂ ਪਾਇਆ ਗਿਆ। ਆਪਾਂ ਇੱਕ ਹੋਰ ਬਚਨ ਪੜ੍ਹਦੇ ਨਾ, ਮਹਿਮਾ ਨਾ ਜਾਣੇ ਵੇਦ, ਬ੍ਰਹਮੇ ਨਹੀਂ ਜਾਣੇ ਭੇਦ, ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਕਹਿਣ ਲੱਗੇ ਕਿ ਚਾਰ ਵੇਦ ਵੀ ਜਿਹੜੇ ਨੇ ਨਾ ਉਹ ਵੀ ਉੱਥੇ ਨਹੀਂ ਉਸ ਪਾਰਾਵਾਰ ਨੂੰ ਜਾਣ ਸਕੇ। ਬ੍ਰਹਮੇ ਨਹੀਂ ਜਾਣੇ ਭੇਦ, ਬ੍ਰਹਮਾ ਜੀ ਜਿਹਨੂੰ ਸ੍ਰਿਸ਼ਟੀ ਦਾ ਕਰਤਾ ਹਿੰਦੂ ਧਰਮ ਵਿੱਚ ਮੰਨਿਆ ਹੈ, ਕਹਿੰਦੇ ਉਹ ਵੀ ਭੇਦ ਨੂੰ ਨਹੀਂ ਜਾਣ ਸਕਿਆ। ਅਵਤਾਰ ਨਾ ਜਾਣੇ ਅੰਤ, ਜਿੰਨੇ ਅਵਤਾਰ ਆਏ ਨੇ ਇਸ ਦੁਨੀਆਂ ਵਿੱਚ ਉਹ ਵੀ ਪਰਮਾਤਮਾ ਦੇ ਅੰਤ ਬੇਅੰਤ ਨੂੰ ਬਿਆਨ ਨਹੀਂ ਕਰ ਸਕੇ, ਕਿਉਂਕਿ ਪਰਮੇਸ਼ਰ ਪਾਰ ਬ੍ਰਹਮ ਬੇਅੰਤ, ਅੰਤ ਹੀ ਕੋਈ ਨਹੀਂ ਉਸ ਮਾਲਕ ਦਾ। ਉਹਦੀਆਂ ਤੇ ਦਾਤਾਂ ਦਾ ਹੀ ਕੋਈ ਅੰਤ ਨਹੀਂ ਹੈ। ਕਿੰਨੇ ਯੁਗਾਂ ਤੋਂ ਸੰਸਾਰ ਪੈਦਾ ਹੋ ਕੇ ਖਾ ਰਿਹਾ ਏ, ਦਾਤਾਂ ਨੂੰ ਹੰਢਾ ਰਿਹਾ ਏ, ਫਿਰ ਵੀ ਉਹ ਦਾਤਾਂ ਦੇ ਕੋਈ ਕਿਸੇ ਪਾਸਿਓਂ ਕਮੀ ਨਹੀਂ ਹੈ। ਦੁਨੀਆਂ ਦੇ ਵਿੱਚ ਮਨੁੱਖ ਦੇ ਸਰੀਰ ਜਿਹੜੇ ਉਹ ਜਰਜਰੇ ਹੋ ਜਾਂਦੇ ਨੇ ਦਾਤਾਂ ਭੋਗ ਭੋਗ ਕੇ, ਖਾਂਦਿਆਂ ਖਾਂਦਿਆਂ ਮੁੱਖ ਘਟਾ ਪਹਿਨਦਿਆਂ ਸਭ ਅੰਗ, ਸਾਡੇ ਸਰੀਰ ਜਿਹੜਾ ਇਸ ਦੁਨੀਆਂ ਵਿੱਚ ਪੈਦਾ ਹੋ ਕੇ ਖਤਮ ਹੋ ਜਾਂਦਾ ਪਰ ਉਹਦੀਆਂ ਦਾਤਾਂ ਖਤਮ ਨਹੀਂ ਹੁੰਦੀਆਂ। ਇਸ ਕਰਕੇ ਸਤਿਗੁਰਾਂ ਦੇ ਜਿਹਦੇ ਬੋਲ ਅਸੀਂ ਬਾਣੀ ਵਿੱਚ ਵਿਚਾਰੇ ਨੇ, ਇਸੇ ਤਰ੍ਹਾਂ ਭਾਈ ਗੁਰਦਾਸ ਜੀ ਵੀ ਅੱਜ ਦੀ ਪੌੜੀ ਦੇ ਅੰਦਰ ਉਹੀ ਗੱਲ ਸਮਝਾਉਂਦੇ ਨੇ ਕਿ ਗੁਰਮੁਖ ਜਿਹੜਾ ਗੁਰੂ ਦੀ ਅਗਵਾਈ ਦੇ ਵਿੱਚ ਚੱਲਦਾ ਏ, ਗੁਰੂ ਦੇ ਰਾਹੀਂ ਪਰਮਾਤਮਾ ਦੇ ਨਾਮ ਨੂੰ ਜਪ ਕੇ ਪ੍ਰਮ ਰਸ ਦਾ ਭਾਵ ਹੁੰਦਾ ਪ੍ਰੇਮ ਰਸ, ਜਿਹੜਾ ਪਰਮਾਤਮਾ ਦੀ ਭਗਤੀ ਦਾ ਰਸ। ਕਹਿੰਦੇ ਪਰਮਾਤਮਾ ਦੀ ਭਗਤੀ ਦਾ ਰਸ ਗੁਰੂ ਦਾ ਸਿੱਖ ਗੁਰੂ ਦੇ ਰਾਹੀਂ ਆਪਣੀ ਰਸਨਾ ਅਤੇ ਤਨ ਮਨ ਦੇ ਵਿੱਚ ਲੈ ਆਉਂਦਾ ਏ, ਭਗਤੀ ਦੇ ਰਸ ਨੂੰ ਜੀਵਨ ਦਾ ਆਧਾਰ ਬਣਾ ਲੈਂਦਾ ਏ, ਪਰ ਉਹਨੂੰ ਬਿਆਨ ਨਹੀਂ ਕਰ ਸਕਦਾ। ਜਿਵੇਂ ਹੁਣੇ ਗੂੰਗੇ ਦੀ ਗੱਲ ਕੀਤੀ ਕਿ ਮਠਿਆਈ ਖਾ ਕੇ ਗੁੜ ਖਾ ਕੇ ਨਹੀਂ ਬਿਆਨ ਕਰ ਸਕਦਾ, ਇਸੇ ਤਰ੍ਹਾਂ ਜੋ ਭਾਈ ਗੁਰਦਾਸ ਜੀ ਵੀ ਸਮਝਾ ਰਹੇ ਨੇ ਉਹ ਵਿਚਾਰਨ ਦਾ ਯਤਨ ਕਰੀਏ। ਭਾਈ ਸਾਹਿਬ ਜੀ ਦੀ ਰਚਨਾ ਦੇ ਬੋਲ ਨੇ, ਗੁਰਮੁਖ ਸੁਖ ਫਲ ਪ੍ਰਮ ਰਸ ਕਿਉਂ ਆਖ ਵਖਾਣਾ, ਕਿ ਗੁਰਮੁਖ ਜੋ ਪਰਮਾਤਮਾ ਦੇ ਸੁਖ ਫਲ ਪਰਮਾਤਮਾ ਦੇ ਨਾਮ ਰਸ ਨੂੰ ਚੱਖਦਾ ਏ, ਬੰਦਗੀ ਕਰਦਾ ਏ, ਬੰਦਗੀ ਦਾ ਰਸ ਮਾਣਦਾ ਏ, ਕਿਉਂ ਆਖ ਵਖਾਣੇ, ਉਹ ਕਿਵੇਂ ਦੱਸ ਸਕਦਾ ਏ ਵੀ ਪਰਮਾਤਮਾ ਦੇ ਨਾਮ ਦਾ ਰਸ ਇਸ ਤਰ੍ਹਾਂ ਦਾ ਏ। ਉੱਥੇ ਫਿਰ ਕਹਿੰਦੇ ਰਸਨਾ ਦੇ ਵਿੱਚ ਉਹ ਬੋਲ ਖਤਮ, ਤਾਕਤ ਖਤਮ ਹੋ ਜਾਂਦੀ ਹੈ, ਉਹ ਬਿਆਨ ਕਰਨ ਵਾਸਤੇ ਦੁਨੀਆਂ ਦੇ ਸ਼ਬਦ ਹੀ ਕੋਈ ਨਹੀਂ ਹੈ। ਸੁਣ ਸੁਣ ਆਖਣੇ ਆਖਣਾ ਉਹ ਸਾਊ ਨਾ ਜਾਣੈ, ਪਰ ਜੇ ਕੋਈ ਕਵੇ ਕਿ ਮੈਂ ਦੱਸ ਸਕਦਾ ਏ ਪਰਮਾਤਮਾ ਦੇ ਨਾਮ ਦਾ ਰਸ ਕਿੱਡਾ ਵੱਡਾ ਏ, ਕਿੰਨੀ ਬੇਅੰਤਤਾ ਏ, ਉਹਦਾ ਆਕਾਰ ਮੈਂ ਦੱਸ ਸਕਦਾ ਏ, ਤੇ ਭਾਈ ਗੁਰਦਾਸ ਜੀ ਕਹਿੰਦੇ ਯਕੀਨ ਜਾਣਿਓ ਉਹਨੂੰ ਫਿਰ ਰਸ ਆਇਆ ਹੀ ਨਹੀਂ ਹੈ। ਸੁਣ ਸੁਣ ਆਖਣੇ ਆਖਣਾ, ਜਿਹੜਾ ਵਿਖਿਆਨ ਕਰਨ ਲੱਗ ਪਵੇ ਨਾ ਕਿ ਪਰਮਾਤਮਾ ਦੇ ਨਾਮ ਦਾ ਰਸ ਇਸ ਤਰ੍ਹਾਂ ਦਾ ਏ, ਬਿਆਨ ਕਰਨ ਲੱਗ ਪਵੇ, ਤੇ ਭਾਈ ਜੀ ਸਮਝਾਉਂਦੇ ਉਹ ਸਾਉ ਨਾ ਜਾਣੇ। ਸਾਉ ਦਾ ਭਾਵ ਸਵਾਦ ਰਸ, ਕਹਿੰਦੇ ਉਹਨੂੰ ਅਸਲ ਵਿੱਚ ਆਇਆ ਨਹੀਂ ਸਵਾਦ, ਜੇ ਤਾਂ ਆਇਆ ਹੁੰਦਾ ਫਿਰ ਉਹ ਦੱਸ ਹੀ ਨਹੀਂ ਸੀ ਸਕਦਾ। ਇਹਦਾ ਭਾਵ ਕਿ ਉਹ ਢੌਂਗ ਰਚ ਰਿਹਾ ਏ, ਉਹ ਦੱਸਣ ਦਾ ਯਤਨ ਕਰ ਰਿਹਾ ਏ ਕਿ ਪਰਮਾਤਮਾ ਦਾ ਰਸ ਇੰਨਾ ਏ। ਕਹਿੰਦੇ ਉਹ ਤਾਂ ਪਰਮਾਤਮਾ ਬੇਅੰਤ ਹੈ ਅਤੇ ਇਹ ਅੰਤ ਦੇ ਵਿੱਚ ਸੀਮਾ ਵਿੱਚ ਰਹਿਣ ਵਾਲਾ ਮਨੁੱਖ ਕਿਵੇਂ ਬਿਆਨ ਕਰ ਸਕਦਾ ਹੈ। ਜਦੋਂ ਅਸੀਂ ਇੱਕ ਹੋਰ ਬਚਨ ਮੁੱਖ ਵਾਕ ਦੇ ਰੂਪ ਅੰਦਰ ਪੜ੍ਹਦੇ ਹਾਂ ਤਾਂ ਉੱਥੇ ਵੀ ਸਤਿਗੁਰੂ ਜੀ ਸਮਝਾਉਂਦੇ ਨੇ, ਰਸਨਾ ਗੁਣ ਗੋਪਾਲ ਨਿਧ ਗਾਇਨ ਸ਼ਾਂਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁੱਖ ਪਲਾਇਨ। ਉੱਥੇ ਵੀ ਸਤਿਗੁਰਾਂ ਨੇ ਸਾਨੂੰ ਇਹ ਦੱਸਿਆ ਹੈ ਕਿ ਪਰਮਾਤਮਾ ਦੇ ਗੁਣ ਰਸਾਂ ਦੇ ਮਾਲਕ ਦੇ ਗੁਣ ਗਾ ਕੇ ਅਸੀਂ ਦੁੱਖ ਤਾਂ ਖਤਮ ਕਰ ਸਕਦੇ ਹਾਂ, ਜੀਵਨ ਵਿੱਚ ਖੁਸ਼ੀਆਂ ਲੈ ਆ ਸਕਦੇ ਹਾਂ। ਪਰ ਜਦੋਂ ਅਸੀਂ ਇੱਕ ਹੋਰ ਬਚਨ ਪੜ੍ਹਦੇ, ਜਿਹਵਾ ਏਕ ਕਵਨ ਗੁਣ ਕਹੀ ਹੈ ਬੇਸ਼ੁਮਾਰ ਬੇਅੰਤ ਸੁਆਮੀ ਅਤੇ ਰੁਅੰਤ ਨ ਕਿਨਹੀ ਲਹੀ ਹੈ, ਕਿਉਂਕਿ ਸਾਡੇ ਕੋਲ ਤਾਂ ਜ਼ਬਾਨ ਹੀ ਇੱਕ ਹੈ ਅਤੇ ਵਾਹਿਗੁਰੂ ਜੀ ਤੁਹਾਡੇ 'ਤੇ ਗੁਣ ਹੀ ਬੇਸ਼ੁਮਾਰ ਬੇਅੰਤ ਸੁਆਮੀ, ਤੁਸੀਂ ਤਾਂ ਬੇਸ਼ੁਮਾਰ ਹੋ, ਬੇਅੰਤ ਗੁਣਾਂ ਦੇ ਮਾਲਕ ਹੋ, ਤੇਰੋ ਅੰਤ ਨਾ ਕਿਨਹੀ ਲਹੀਏ, ਕਿਸੇ ਕੋਲੋਂ ਵੀ ਤੁਹਾਡਾ ਅੰਤ ਨਹੀਂ ਲਿਆ ਜਾ ਸਕਦਾ, ਕੋਈ ਵੀ ਤੁਹਾਨੂੰ ਬਿਆਨ ਨਹੀਂ ਕਰ ਸਕਦਾ। ਅਤੇ ਭਾਈ ਸਾਹਿਬ ਜੀ ਵੀ ਸਮਝਾਉਂਦੇ, ਸੁਣ ਸੁਣ ਆਖਣੇ ਆਖਣਾ, ਜਿਹੜਾ ਕੋਈ ਪਰਮਾਤਮਾ ਦੇ ਗੁਣ ਕਵੇ ਮੈਂ ਬਿਆਨ ਕਰ ਦੇਵਾਂਗਾ, ਮੈਂ ਦੱਸ ਦੇਵਾਂਗਾ, ਉਹ ਸਾਊ ਨਾ ਜਾਣੇ। ਕਹਿੰਦੇ ਉੱਤੇ ਯਕੀਨ ਨਾ ਕਰਿਓ, ਕਿਉਂਕਿ ਉਹ ਰਸ ਨੂੰ ਜਾਣਦਾ ਹੀ ਨਹੀਂ। ਜੇ ਜਾਣਦਾ ਹੁੰਦਾ ਤਾਂ ਫਿਰ ਉਹਨੇ ਵੀ ਇਹੀ ਗੱਲ ਕਹਿਣੀ ਸੀ, ਕਹੋ ਕਬੀਰ ਗੂੰਗੇ ਗੁੜ ਖਾਇਆ ਪੂਛੇ ਤੇ ਕਿਆ ਕਹੀ, ਉਹ ਵੀ ਫਿਰ ਇਹੀ ਗੱਲ ਦੱਸਦਾ, ਪਰ ਇਹ ਪਾਰਾਵਾਰ ਨਹੀਂ ਪਾ ਸਕਿਆ। ਅਤੇ ਭਾਈ ਗੁਰਦਾਸ ਜੀ ਵੀ ਫਿਰ ਉਦਾਹਰਨਾਂ ਦਿੰਦੇ ਨੇ, ਜਿਵੇਂ ਆਪਾਂ ਹੁਣੇ ਉਦਾਹਰਨਾਂ ਵਿਚਾਰੀਆਂ ਨਾ, ਬ੍ਰਹਮਾ ਜੀ, ਸ਼ਿਵਜੀ ਜੀ, ਵਿਸ਼ਨੂੰ ਜੀ ਜਾਂ ਸ਼ੇਖ ਨਾਗ ਦੀਆਂ ਭਗਤ ਕਬੀਰ ਜੀ ਦੇ ਬਚਨਾਂ ਦੇ ਵਿੱਚੋਂ, ਅਤੇ ਭਾਈ ਗੁਰਦਾਸ ਜੀ ਵੀ ਉਦਾਹਰਨਾਂ ਦਿੰਦੇ, ਬ੍ਰਹਮਾ ਵਿਸ਼ਨ ਮਹੇਸ਼ ਮਿਲ ਕਥ ਵੇਦ ਪੁਰਾਣੇ, ਕਿ ਬ੍ਰਹਮਾ ਜੀ, ਵਿਸ਼ਨੂੰ ਜੀ, ਸ਼ਿਵਜੀ ਜੀ, ਕਹਿੰਦੇ ਇਹਨਾਂ ਨੇ ਵੀ ਮਿਲ ਕੇ ਕਥਨ ਜ਼ਰੂਰ ਕੀਤਾ, ਪਰਮਾਤਮਾ ਦੀ ਬੰਦਗੀ ਜ਼ਰੂਰ ਕੀਤੀ, ਵੇਦ ਪੁਰਾਣਾਂ ਦੇ ਪਾਠ ਵੀ ਇਹਨਾਂ ਨੇ ਕੀਤੇ, ਪਰ ਪਰਮਾਤਮਾ ਦਾ ਅੰਤ ਇਹ ਵੀ ਨਹੀਂ ਲੱਭ ਸਕੇ, ਪਰਮਾਤਮਾ ਦੀ ਬੇਅੰਤਤਾ ਨੂੰ ਇਹ ਵੀ ਨਹੀਂ ਮੁਕੰਮਲਤਾ ਨੂੰ ਜਾਣ ਸਕੇ। ਚਾਰ ਕਿਤੇਬਾਂ ਆਖੀਆਂ ਦੀਨ ਮੁਸਲਮਾਨੇ, ਚਾਰ ਜਿਹੜੀਆਂ ਕਿਤਾਬਾਂ ਕਿਤੇਬ ਜਿਹਨੂੰ ਕਹਿੰਦੇ ਆ ਮੁਸਲਮਾਨ ਧਰਮ ਦੇ ਵਿੱਚ, ਮਾਰਫਤ ਤਰੀਅਤ ਸਰੀਅਤ ਜਿਹੜੀਆਂ ਇਸ ਤਰ੍ਹਾਂ ਚਾਰ ਕਿਤਾਬਾਂ ਨੇ ਉਹਨਾਂ ਦੀਆਂ, ਕਿਤੇਬ ਜਿਹਨੂੰ ਬੋਲਦੇ ਵੇਦ ਅਤੇ ਕਿਤੇਬ। ਕਹਿਣ ਲੱਗੇ ਉਹ ਕਿਤੇਬ ਜਿਹੜੇ ਆ ਉਹ ਜਿਹੜੇ ਉਹਨਾਂ ਦੇ ਗ੍ਰੰਥ ਹੈ ਮੁਸਲਮਾਨ ਵੀਰਾਂ ਦੇ, ਉਹਨਾਂ ਨੇ ਵੀ ਉਹਨੂੰ ਪੜ੍ਹ ਪੜ੍ਹ ਕੇ ਆਪਣੇ ਧਰਮ ਨੂੰ ਵਾਧਾ ਕਰਨ ਦਾ ਯਤਨ ਜ਼ਰੂਰ ਕੀਤਾ, ਉਹਦਾ ਉਪਦੇਸ਼ ਸਾਰਿਆਂ ਨੂੰ ਸੁਣਾ ਸੁਣਾ ਕੇ ਕਿ ਵੱਧ ਤੋਂ ਵੱਧ ਇਸਲਾਮ ਧਰਮ ਦੇ ਲੋਕ ਜਿਹੜੇ ਉਹ ਬਣ ਜਾਣ, ਮੁਸਲਮਾਨ ਬਣ ਜਾਣ। ਕਹਿੰਦੇ ਉਹ ਵੀ ਗਿਣਤੀ ਵਧਾਉਣ ਵਾਲੇ ਪਾਸੇ ਜ਼ਰੂਰ ਲੱਗੇ ਰਹੇ, ਪਰ ਅੰਤ ਉਹਨਾਂ ਵੀ ਪਰਮਾਤਮਾ ਦਾ ਨਹੀਂ ਪਾਇਆ। ਉਹ ਵੀ ਜ਼ਰੂਰ ਉਹਨਾਂ ਗ੍ਰੰਥ ਆਪਣੇ ਪੜ੍ਹੇ ਨੇ, ਪਰ ਗ੍ਰੰਥ ਪੜ੍ਹ ਕੇ ਉਹ ਵੀ ਪਰਮਾਤਮਾ ਦੇ ਅੰਤ ਨੂੰ ਨਹੀਂ ਪਾ ਸਕੇ। ਅੱਗੇ ਫਿਰ ਜ਼ਿਕਰ ਆਉਂਦਾ, ਸ਼ੇਖ ਨਾਗ ਸਿਮਰਨ ਕਰੈ ਸੰਗੀਤ ਸੁਹਾਣਾ, ਕਿ ਇਸੇ ਤਰ੍ਹਾਂ ਹੀ ਜਦੋਂ ਦੁਨੀਆਂ ਵਿੱਚ ਜਿਹਨੂੰ ਸ਼ੇਖ ਨਾਗ ਕਿਹਾ ਜਾਂਦਾ, ਜਿਹਦਾ ਜ਼ਿਕਰ ਜੇ ਹੁਣੇ ਹੀ ਆਪਾਂ ਕੀਤਾ ਹੈ, ਉਹ ਵੀ ਬੜੇ ਸ਼ੋਭਨੀਕ ਸ਼ਬਦਾਂ ਦੇ ਨਾਲ ਪਰਮਾਤਮਾ ਦੀ ਭਗਤੀ ਜ਼ਰੂਰ ਕਰਦੇ ਰਹੇ। ਕਿਉਂਕਿ ਜ਼ਿਕਰ ਆਉਂਦਾ ਹਿੰਦੂ ਧਰਮ ਵਿੱਚ ਕਿ ਹਜ਼ਾਰ ਮੂੰਹ ਦੇ ਨਾਲ ਸ਼ੇਖ ਨਾਗ ਜਦੋਂ ਭਗਤੀ ਕਰਦਾ ਹੈ, ਇੱਕ ਇੱਕ ਮੂੰਹ ਦੇ ਨਾਲ ਨਿੱਤ ਨਵਾਂ ਨਾਮ ਪਰਮਾਤਮਾ ਦਾ ਲੈ ਕੇ ਅਤੇ ਉਹ ਯਾਦ ਕਰਦਾ ਹੈ। ਇੰਨੀ ਭਗਤੀ ਕਰਨ ਦੇ ਬਾਵਜੂਦ ਵੀ ਕਹਿੰਦੇ ਸ਼ੇਖ ਨਾਗ ਵੀ ਉਸ ਮਰਮ ਨੂੰ ਨਹੀਂ ਪਾ ਸਕਿਆ, ਜਿਵੇਂ ਭਗਤ ਕਬੀਰ ਜੀ ਨੇ ਕਿਹਾ ਨਾ, ਸ਼ੇਖ ਨਾਗ ਤੇਰੋ ਮਰਮ ਨਾ ਜਾਣਾ, ਕਿ ਸ਼ੇਖ ਨਾਗ ਦੀ ਵੀ ਭਾਵੇਂ ਪੂਜਾ ਹੁੰਦੀ ਹੈ ਪਰ ਰੱਬ ਦੀ ਸਿਫਤ ਕਰ ਕਰਕੇ ਅੰਤ ਉਹਨੇ ਵੀ ਨਹੀਂ ਪਾਇਆ। ਅੱਗੇ ਫਿਰ ਭਾਈ ਜੀ ਦੱਸਦੇ, ਅਨਹਦ ਨਾਦ ਅਸੰਖ ਸੁਣ ਹੋਏ ਹੈਰਾਣੇ। ਹੁਣ ਅਨੇਕਾਂ ਹੀ ਜੋਗੀ ਜਿਹੜੇ ਨੇ ਜੋਗ ਮਤ ਵਾਲੇ, ਹੁਣ ਸਾਰਿਆਂ ਦੀ ਗੱਲ ਭਾਈ ਗੁਰਦਾਸ ਜੀ ਨੇ ਕੀਤੀ ਹੈ ਕਿ ਚਾਹੇ ਉਹ ਦੇਵਤੇ ਨੇ, ਚਾਹੇ ਇਸਲਾਮ ਧਰਮ ਦੇ ਵਿੱਚ ਦੀ ਗੱਲ ਹੈ, ਚਾਹੇ ਸ਼ੇਖ ਨਾਗ ਦੀ ਗੱਲ ਹੈ, ਚਾਹੇ ਯੋਗੀਆਂ ਦੀ ਗੱਲ ਹੈ। ਕਹਿਣ ਲੱਗੇ ਉਹਨਾਂ ਵੀ ਅਣਹਦ ਨਾਦ ਦੀਆਂ ਧੁਨਾਂ ਬੜੀਆਂ ਸੁਣੀਆਂ, ਸਮਾਧੀਆਂ ਲਾ ਲਾ ਕੇ, ਇੜਾ ਪਿੰਗਲਾ ਸੁਖਮਣਾ, ਹੋਰ ਕਈ ਤਰ੍ਹਾਂ ਦੇ ਜਿਹੜੇ ਉਹਨਾਂ ਨੇ ਆਪਣੇ ਉਹ ਜਿਹੜੀਆਂ ਉਹਨਾਂ ਦੀਆਂ ਰਿਧੀਆਂ ਸਿੱਧੀਆਂ ਪ੍ਰਾਪਤ ਕਰਨ ਵਾਸਤੇ ਸਮਾਧੀਆਂ ਲਾਈਆਂ ਉਹਨਾਂ ਨੇ, ਤੂੰ ਨਾ ਕਹਿ ਦਿੱਤਾ ਸਾਡੇ ਕੰਨਾਂ ਵਿੱਚ ਅਣਹਦ ਨਾਦ ਦੀਆਂ ਧੁਨਾਂ ਸੁਣਦੀਆਂ ਨੇ। ਅਤੇ ਭਾਈ ਜੀ ਕਹਿੰਦੇ ਹਜ਼ਾਰਾਂ ਲੱਖਾਂ ਧੁਨਾਂ ਉਹਨਾਂ ਵੀ ਸੁਣ ਲਈਆਂ, ਪਰ ਪਰਮਾਤਮਾ ਦੇ ਕੌਤਕ ਵੇਖ ਕੇ ਉਹ ਹੈਰਾਨ ਵੀ ਹੋਏ ਨੇ, ਅੰਤ ਉਹ ਵੀ ਨਹੀਂ ਪਾ ਸਕੇ। ਹੋਏ ਹੈਰਾਣੇ, ਅਣਹਦ ਨਾਦ ਦੀਆਂ ਧੁਨਾਂ ਸੁਣ ਕੇ ਕੌਤਕ ਵੇਖ ਕੇ ਰੱਬ ਦੇ ਹੈਰਾਨ ਉਹ ਵੀ ਜ਼ਰੂਰ ਹੋਏ, ਪਰ ਮੁਕੰਮਲਤਾ ਉਹਨਾਂ ਦੇ ਕੋਲੋਂ ਵੀ ਨਹੀਂ ਹੋਈ, ਉਹ ਵੀ ਰੱਬ ਦਾ ਅੰਤ ਨਹੀਂ ਪਾ ਸਕੇ। ਅਕਥ ਕਥਾ ਕਰ ਨੀਤ ਨੀਤ ਪੀ ਲਾਏ ਭਾਣੇ। ਫਿਰ ਭਾਈ ਜੀ ਆਖਰੀ ਪੰਕਤੀਆਂ ਦੇ ਅੰਦਰ ਸਮਝ ਆਉਂਦੇ ਨੇ ਕਿ ਅਸਲ ਵਿੱਚ ਜਿਨ੍ਹਾਂ ਨੂੰ ਪਰਮਾਤਮਾ ਨਾਮ ਦੀ ਦਾਤ ਦੇ ਦਿੰਦੇ ਹੈ, ਉਹ ਨਾਮ ਰਸ ਦੇ ਵਿੱਚ ਇੰਨੇ ਲੀਨ ਹੋ ਜਾਂਦੇ ਹੈ ਕਿ ਉਹ ਰਸ ਦੇ ਦੁਆਰਾ ਆਪਣੇ ਜੀਵਨ ਨੂੰ ਤੇ ਸਵਾਰ ਲੈਂਦੇ, ਜੀਵਨ ਦਾ ਆਧਾਰ ਤੇ ਪਰਮਾਤਮਾ ਦਾ ਨਾਮ ਬਣਾ ਲੈਂਦੇ ਹੈ। ਪਰ ਆਖਰ ਵਿੱਚ ਫਿਰ ਭਾਈ ਜੀ ਨੇ ਕਿਹਾ ਹੈ ਕਿ ਉਹ ਵੀ ਪਰਮਾਤਮਾ ਦੇ ਨਾਮ ਨੂੰ ਨਹੀਂ ਜਾਣ ਸਕਦੇ, ਭਾਵੇਂ ਉਹ ਕਿੰਨਾ ਵੀ ਇਸ ਸੰਸਾਰ ਦੇ ਵਿੱਚ ਯਤਨ ਕਰਨ ਕਿ ਪਰਮਾਤਮਾ ਦੇ ਨਾਮ ਨੂੰ ਅਸੀਂ ਬਿਆਨ ਕਰ ਸਕੀਏ, ਪਰ ਫਿਰ ਵੀ ਉਹ ਨੇਤ ਨੇਤ ਕਹਿੰਦੇ ਕਿ ਹੋਰ ਹੋਰ ਅਜੇ ਪਰਮਾਤਮਾ ਹੋਰ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹੈ ਨਾ ਕਿ ਸੁਣ ਵੱਡਾ ਆਖਿਆ ਸਭ ਕੋਏ, ਕੇਵਲ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ। ਕਹਿਣ ਲੱਗੇ ਕਿ ਜੇ ਕੋਈ ਕੀਮਤ ਲੱਭਣ ਤੁਰ ਪਵੇ, ਉਹਦੇ ਹੱਦ ਬੰਨਾ ਲੱਭਣ ਵਾਸਤੇ ਤੁਰ ਪਵੇ, ਤਾਂ ਕੋਈ ਵੀ ਨਹੀਂ ਦੱਸ ਸਕਦਾ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵਾਹਿਗੁਰੂ ਜੀ, ਜਿਹੜਾ ਵੀ ਤੇਰੇ ਪਾਰਾਵਾਰ ਨੂੰ ਲੱਭਣ ਵਾਸਤੇ ਤੁਰਿਆ ਹੈ ਨਾ, ਉਹ ਤੇਰੇ ਵਿੱਚ ਹੀ ਸਮਾ ਗਿਆ, ਲੇਕਿਨ ਗੁਣ ਉਹਦੇ ਕੋਲ ਵੀ ਬਿਆਨ ਨਹੀਂ ਹੋਇਆ। ਜਿਵੇਂ ਕਿਸੇ ਕਵੀ ਨੇ ਲਿਖਿਆ ਨਾ ਕਿ ਇੱਕ ਵਾਰੀ ਕੁਝ ਵਿਦਵਾਨ ਆਪੋ ਆਪਣੇ ਧਾਰਮਿਕ ਕਿਤਾਬਾਂ ਲੈ ਕੇ ਗਿਆਨ ਦੀਆਂ ਸਮੁੰਦਰ ਦੇ ਕਿਨਾਰੇ ਬੈਠ ਗਏ। ਕਿਸੇ ਨੇ ਪੁੱਛਿਆ, ਭਾਈ ਕਾਹਦੇ ਵਾਸਤੇ ਇੱਥੇ ਬੈਠੇ ਹੋ? ਕਹਿੰਦੇ, ਅਸੀਂ ਆਪੋ ਆਪਣੇ ਜਿਹੜੇ ਸਾਡੇ ਲੇਖ ਆ, ਜਿਹੜੀ ਰਚਨਾ ਸਾਡੇ ਵੱਡਿਆਂ ਦੀ, ਅਸੀਂ ਇਹਦੇ ਅਨੁਸਾਰ ਅੰਦਾਜ਼ਾ ਲਾਉਣਾ ਕਿ ਪਰ ਸਮੁੰਦਰ ਦੀ ਗਹਿਰਾਈ ਕਿੰਨੀ ਕੁ ਹੈ, ਇਹ ਕਿੰਨਾ ਚੌੜਾ, ਕਿੰਨਾ ਡੂੰਘਾ, ਇਹਦੇ ਵਿੱਚ ਕੀ ਵਸਤੂਆਂ ਨੇ, ਅਸੀਂ ਇਹ ਲੱਭਣਾ ਚਾਹੁੰਦੇ ਸਾਰਾ ਕੁਝ। ਫਿਰ ਸਾਰਿਆਂ ਨੇ ਆਪੋ ਆਪਣੇ ਉਹ ਕਿਤਾਬਾਂ ਦਾ ਹਵਾਲਾ ਦਿੱਤਾ ਵੀ ਸਾਡੇ ਅਨੁਸਾਰ, ਸਾਡੇ ਲਿਖਾਰੀਆਂ ਅਨੁਸਾਰ ਇਸ ਤਰ੍ਹਾਂ ਹੈ। ਉਨੇ ਚਿਰ ਨੂੰ ਕਹਿੰਦੇ ਇੱਕ ਨਮਕ ਦਾ ਪੁਤਲਾ ਬਣ ਕੇ ਆਇਆ। ਇਹ ਕਵੀ ਨੇ ਸਮਝਾਉਣ ਵਾਸਤੇ ਗੱਲ ਸਮਝਾਈ ਹੈ ਸਾਨੂੰ, ਸਿਰਫ ਕਾਲਪਨਿਕ ਕਹਾਣੀ ਰਾਹੀਂ। ਕਹਿੰਦੇ ਉਹ ਨਮਕ ਦਾ ਪੁਤਲਾ ਆ ਕੇ ਅਤੇ ਕਹਿਣ ਲੱਗਾ ਭਾਈ ਕੀ ਕਰਦੇ ਹੋ? ਕਹਿੰਦੇ ਗਹਿਰਾਈ ਲੱਭ ਰਹੇ ਹਾਂ ਸਮੁੰਦਰ ਦੀ। ਕਹਿਣ ਲੱਗਾ ਉਹ ਪੁਤਲਾ ਕਿ ਤੁਸੀਂ ਕਦੀ ਅੰਦਰ ਜਾ ਕੇ ਦੇਖਿਆ ਇਹਦੇ? ਕਹਿੰਦੇ ਨੇ ਅੰਦਰ ਨਹੀਂ ਅਸੀਂ ਦੇਖਿਆ, ਅਸੀਂ ਤਾਂ ਸਮੁੰਦਰ ਦੇ ਬਾਹਰੋਂ ਹੀ ਬਹਿ ਕੇ ਅੰਦਾਜ਼ੇ ਲਾ ਰਹੇ ਹਾਂ। ਕਹਿੰਦਾ ਫਿਰ ਇੱਦਾਂ ਕਰੋ, ਤੁਸੀਂ ਥੋੜ੍ਹਾ ਕੁ ਸਮਾਂ ਰੁਕੋ, ਮੈਂ ਅੰਦਰੋਂ ਦੇਖ ਕੇ ਆਉਣਾ ਹੈ ਕਿ ਕਿੰਨੀ ਕੁ ਗਹਿਰਾਈ ਹੈ। ਹੁਣ ਜਦੋਂ ਪੁਤਲਾ ਵਾਪਸ ਨਹੀਂ ਆਇਆ, ਕਈ ਉਡੀਕਣ ਲੱਗੇ, ਕਿਸੇ ਨੇ ਪੁੱਛਿਆ ਕਹਿੰਦੇ ਕੀ ਕਰਦੇ ਹੋ ਇੱਥੇ ਬੈਠ ਕੇ? ਕਹਿੰਦੇ ਇੱਦਾਂ ਗਿਆ ਏ ਕੋਈ ਸਮੁੰਦਰ ਵਿੱਚ ਪੁਤਲਾ। ਉਹ ਕਹਿੰਦਾ ਮੈਂ ਦੱਸਦਾ ਏ ਤੁਹਾਨੂੰ, ਅਜੇ ਤੱਕ ਉਹ ਆਇਆ ਨਹੀਂ। ਕਹਿੰਦੇ ਭਾਈ ਉਹਨੇ ਆਉਣਾ ਵੀ ਨਹੀਂ, ਕਿਉਂਕਿ ਉਹ ਨਮਕ ਦਾ ਲੂਣ ਦਾ ਪੁਤਲਾ ਸੀ ਅਤੇ ਨਮਕ ਉਹਦੇ ਵਿੱਚ ਹੀ ਮਿਲ ਗਿਆ ਏ, ਉਹਦਾ ਹੀ ਰੂਪ ਹੋ ਗਿਆ ਏ, ਇਸ ਕਰਕੇ ਉਹ ਵੀ ਬਿਆਨ ਨਹੀਂ ਕਰ ਸਕਦਾ ਤੁਹਾਨੂੰ। ਇਸੇ ਤਰ੍ਹਾਂ ਹੀ ਕਹਿਣੇ ਵਾਲੇ ਤੇਰੇ ਰਹੇ ਸਮਾਏ, ਜਿਹੜਾ ਵੀ ਰੱਬ ਦਾ ਨਾਮ ਲੈਂਦੇ ਆ ਉਹ ਵਿੱਚ ਜ਼ਰੂਰ ਸਮਾ ਜਾਂਦੇ ਪਰਮਾਤਮਾ ਦੇ ਨਾਮ ਦੇ, ਬਿਆਨ ਨਹੀਂ ਕੋਈ ਵੀ ਕਰ ਸਕਦਾ। ਸਤਿਗੁਰੂ ਦੇ ਪਾਵਨ ਦਰ ਦੀਆਂ ਹਾਜ਼ਰੀਆਂ ਭਰਦਿਆਂ ਭਾਈ ਗੁਰਦਾਸ ਜੀ ਦੇ ਬਚਨ ਆਪਾਂ ਸਾਂਝੇ ਕੀਤੇ, ਜਿਹਦਾ ਭਾਵ ਇਹ ਹੈ ਕਿ ਅਸੀਂ ਬੰਦਗੀ ਕਰਕੇ ਜੀਵਨ ਨੂੰ ਸਵਾਰਨਾ, ਨਾ ਕਿ ਪਰਮਾਤਮਾ ਦੇ ਆਦਿ ਅੰਤ ਲੱਭਣ ਵਾਸਤੇ ਅਸੀਂ ਜੀਵਨ ਗਵਾ ਦਈਏ। ਜਿਨ ਸੇਵਿਆ ਤਿਨ ਪਾਇਆ, ਮਾਣ ਵਾਲੇ ਜੀਵਨ ਦੇ ਵਿੱਚ ਉਹ ਬਰਕਤ ਲੈ ਕੇ ਜੀਵਨ ਨੂੰ ਬਤੀਤ ਕਰੀਏ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਭੁੱਲ ਚੁੱਕ ਦੀ ਖਿਮਾ ਜੀ, ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ, ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਜੋ ਕਿ ਆਪ ਸਭ ਸੰਗਤਾਂ ਨੂੰ ਪਾਵਨ ਗੁਰਬਾਣੀ ਸ਼ਬਦ ਵਿਚਾਰ ਰਾਹੀਂ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਆਪ ਸਭ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕੋ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸਾਂ ਹੋਈ ਸਹਾਏ ਅਰਜਨ ਹਰਗੋਬਿੰਦਨੋ ਸਿਮਰਾਂ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਭ ਦੁੱਖ ਜਾਏ ਤੀਕ ਬਹਾਦਰ ਸਿਮਰਿਆ ਕਰਨੋਂ ਦਇਆ ਵੈ ਤਾਈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਬਣ ਛਕਿਆ ਦੇ ਚਲਾਈ ਦੇਖ ਵਾਹੀ ਦੇਖ ਕੇ ਨਿਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੀ ਆਰਿਆਂ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਨੇ ਮੂੰਗੇ ਜੁਗੋਂ ਜੁਗਿਆ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨੀ ਵਾਹ ਮਤ ਉੱਚੀ ਮਾਤ ਪਾਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ ਛੇ ਪੌੜੀਆਂ ਨੂੰ ਸਭ ਜੀ ਦੇ ਗਾਇਨ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਕੰਟਾ ਪ੍ਰਚਗ ਮਾਫ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦਿਆਂ ਹਿਰਦਿਆਂ ਤੇ ਵਸਾਵਣਾ ਕਦਮ ਕਦਮ ਲੇਖੇ ਲਾਉਣੇ ਤਿਰਫਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਪਰਿਆਤ ਰੱਖਣਾ ਦਰੋਂ ਕਰੋਂ ਸਿੱਖੀ ਸਿਰਕ ਭਰੋਸਾ ਨਾਮਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਾਂ ਦੀ ਸੂਝੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਦੇ ਸਭਾ ਬਖਸ਼ਣਾ ਐਸ ਵੇਲੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਅੱਖਰ ਵਾਧਾ ਕਾਟਾ ਪੁਰਚੰਗ ਮਾਫ ਕਰਨਾ ਭਾਈ ਸੁਖਜੀਤ ਸਿੰਘ ਸੰਘਾ ਪਰਿਵਾਰ ਨੂੰ ਨਵੀਂ ਗੱਡੀ ਬਖਸ਼ੀ ਸੱਚੇ ਪਾਤਸ਼ਾਹ ਜੀ ਗੱਡੀ ਸੋਭਨੀ ਕੋਵੇ ਚੜ੍ਹਦੀ ਕਲਾ ਪ੍ਰਦਾਨ ਕਰਨੀ
ਪਾਵਨ ਮੁੱਖ ਵਾਤ ਦੀ ਬਖਸ਼ਿਸ਼ ਕਰੋ ਜੀ, ਸੇਈ ਪਿਆਰੇ ਮੇਰ ਜਿੰਦਾ ਮਿਲਿਆ ਤੇਰਾ ਨਾਮ, ਚੇਤਾ ਵੇ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਪਾਣੀ ਸਰਵਾਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਕੁਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦਨੋ ਸਿਮਰਾਂ ਸ੍ਰੀ ਰਾਏ ਸ਼੍ਰੀ ਹਰਿਕ੍ਰਿਸ਼ਨ ਧਿਆਈਆ ਜਹ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆ ਵਾਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਬੋਲੋ ਜੀ ਵਾਹਿਗੁਰੂ ਹੇ ਨਮਾਣਿਆਂ ਦੇ ਮਾਣ ਦੇ ਤਾਣਿਆਂ ਦੇ ਤਾਣ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਆਪਣੇ ਪਾਵਨ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਰ ਸੇਵਾ ਸੋਹਿਲਾ ਸਾਹਿਬਾਣੀ ਦੇ ਪਾਠ ਹੋਏ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਹਜ਼ੂਰੀ ਵਿੱਚ ਵਿਚਰਦਿਆਂ ਬੇਅੰਤ ਬੁੱਲਾਂ ਹੁੰਦੀਆਂ ਨੇ ਸੱਚੇ ਪਾਤਸ਼ਾਹ ਬਖਸ਼ੰਦ ਹੋ ਬਖਸ਼ ਲੈਣਾ ਅੱਗੇ ਵਾਸਤੇ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਸੇਵਾ ਨਿਭਾਉਣ ਦੇ ਬਲ ਬਖਸ਼ਣੇ ਗੁਰੂ ਚਰਨਾਂ ਦਾ ਪਿਆਰ ਬਖਸ਼ਣਾ ਸਭ ਦੀ ਸੇਵਾ ਪ੍ਰਵਾਨ ਕਰਨੀ ਜੀ ਸਾਰੇ ਸੇਵਾਦਾਰਾਂ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਥੱਕਣਾ ਚੜ੍ਹਦੀ ਕਲਾ ਨਾਮ ਬਾਣੀ ਨਾ ਪਿਆਰ ਬਖਸ਼ਣਾ ਦੇਨ ਆਪ ਜੀ ਦੇ ਭਾਣੇ 'ਚ ਬਤੀਤ ਹੋਇਆ ਚਾਰ ਪੈ ਰਹਿਣ ਆਪ ਜੀ ਦੇ ਭਾਣੇ 'ਚ ਬਤੀਤ ਕਰਾਵਣੀ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁਖ ਆਸਣ ਤਿਆਰ ਕਿਰਪਾ ਕਰੋ ਜੀ ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁੱਖ ਆਸਣੇ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਜਾਏ ਬਾਹੇ ਮੇਰਾ ਸਤ

ਆਖਰ ਪਹਿਲਾ ਚੌਪਦੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾ ਜੂਨੀ ਸਹਿਭੰ ਗੁਰਪ੍ਰਸਾਦ ਜੀਆਉ ਡਰਤ ਹੈ ਆਪਣਾ ਕੈ ਸਿਉਂ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਵਾਹਿਗੁਰੂ ਜੀ ਕਾ।

ਗੁਣਕੋਟ ਦੇਨ ਦਾ ਦੇ ਲੈਂਦੇ ਥਕ ਪਾਹੇ ਜੁਗਾ ਜਮੁੰਦਰ ਖਾਹੀ ਖਾਹੇ ਹੁਕਮੀ ਹੁਮ ਚਲਾਏ ਰਾਹੁ ਨਾਨਕ ਵੀ ਸਹਿਵੇ ਪ੍ਰਭਾਉ।

ਕੇ ਨਾਈ ਕਰੀ ਜੇਤੀ ਸਰਠ ਪਾਈ ਵੇਖਾ ਮਨ ਕਰਮਾ ਕੇ ਮਿਲਾ ਲਈ ਮਾਤ ਵਿੱਚ ਰਤਨ ਜਵਾਹਰ ਮਾਣਕਾ ਜੇ ਗੁਰ ਕੀ ਸਿੱਖ ਸੁਣੀ ਗੁਰਾ ਕਦੇ ਬੁਝਾਈ ਸਭਨਾ ਨੀਆਂ ਕਾ ਇੱਕ ਦਾਤਾ ਸੂ ਮੈਂ ਮਿਸਰ ਨ ਜਾਈ ਜੀ ਵਿਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵੇ ਜਾਣੀਐ ਨਾ ਚਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਾਗਲੇ ਜੇ ਤਿਸ ਨਦਰ ਨ ਆਵਈ ਤਾਂ ਬਾਤ ਨੂੰ ਪੁੱਛਿਆ ਗੇ ਕੀਟਾਂ ਅੰਦਰ ਕੀਟ ਕਰ ਦੋਸੀ ਦੋ ਥਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਆ ਕੋਈ ਨ ਸੁਝਈ ਜੇ

ਸਭ ਗੁਣ ਤੇਰੇ ਮੈਂ ਨਾਹੀ ਕੋਈ ਮਨ ਗੁਣ ਗੀਤੇ ਪੁੱਤ ਨਾ ਹੋਏ ਸੋ ਅਸਤੇ ਆਸ ਬਾਣੀ ਬ੍ਰਹਮਾਉ ਸਤ ਸੁਹਾਣ ਸਦਾ ਮਨ ਚਾਓ।

ਵੇਲ ਨਾ ਪਾਈਆ ਪੰਡਤੀ ਜੇ ਹੂੰ ਮੈ ਲੇ ਪੁਰਾਣ ਵਕਤਨ ਪਾਇਓ ਕਾਦੀਆਂ ਜੇ ਲਿਖਣ ਲੇ ਕੁਰਾਣ ਥਿਤ ਵਾਰ ਨਾ ਜੋਗੀ ਜਾਣਾ ਰੁੱਤ ਮਾਹੋ ਨਾ ਕੋਈ ਜਾਂ ਕਰਤਾ ਸਿਰਠੀ ਕੋ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾ ਗੁਸਾ ਲਾਹੀ ਕਿਉਂ ਵਰਨੀ ਜਾਣਾ ਨਾਨਕ ਆਖਣ ਸਭ ਕੋ ਆਖੈ।

ਕੀ ਸੁਰਤਨ ਪਾਈਆ, ਨਦੀਆਂ ਤੈ ਵਹਾ ਪਵੈ ਸਮੁੰਦਰਾਂ ਜਾਣੀਐ, ਸਮੁੰਦ ਸਾ ਸੁਲਤਾਨ ਗ੍ਰਹਿ ਸੇਤੀ ਮਾਲ ਤਨ, ਕੀੜੀ ਤਨੜਾ ਹੁਮਨੀ ਜੇ ਤੇ ਮਨੋ ਨਵੀਸਰੈ, ਅੰਦਰ ਸਿਮਤੀ ਕਰਨੇ ਅੰਦੇ ਅੰਦਰ ਕਰਨਾ ਦੇਨੇ, ਅੰਦੇ ਅੰਦਰ ਵੇਖਣ ਸੁਣਨੇ, ਅੰਦੇ ਅੰਦਰ ਜਾਪੈ ਗਮਨ ਮੰਤਾ,

ਸਹੀਬ ਕੀਤੀ ਆਖਾ ਆਖਣ ਬਾਹੇ ਕੀਤੇ ਕਹਿ ਕਹਿ ਉੱਠ ਜਾਏ ਏਤੇ ਕੀਤੇ ਹੋਰ ਕਰੇ ਤਾਂ ਆਖਣ ਸਿੱਕਾ ਕੇ ਈ ਕੇ

ਧਰਮ ਦੁਆਰੇ ਗਾ ਬਹਿ ਚੇਤ ਗੁਪਤ ਲਿਖ ਜਾਣ ਨਿਗਲੇ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਮ ਸਦਾ ਸਵਾਰੇ ਗਾਵੈ ਇੰਦੇ ਦਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਮਨ ਸਾਧ ਵਿਚਾਰੇ ਗਾਮਨ ਜਤੀ ਸਦੀ ਸੰਤ।

ਮੁੰਦਾ ਸੰਦੋ ਸਰਮ ਬਾਜੂਲੀ ਧਿਆਨ ਕੀ ਗ੍ਰਹਿ ਮਬੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ।

ਮੁੱਖ ਵਾ ਬਾਦਸ਼ਾਹੀ ਦਸਵੀਂ ਸ਼ਬਾ ਸ਼ੰਤ ਵੈ ਪ੍ਰਸਾਦ ਚੱਕਰ ਚੀਨ ਆਭਰਨ ਜਾਤ ਅਰ ਪਾਦਨ ਹਨਜੇ ਰੂਪ ਰੰਗ ਅਰ ਰੇਖ ਭੇਖ ਕੂ ਕਹਿ ਨ ਸਕਤ ਕਿਹ ਅਚਾ

ਪੇ ਨਮਸਤੰਗਾ ਭੇਖੇ ਨਮਸਤੰਗਾ ਲੇਖੇ ਨਮਸਤੰਗਾ ਗਾਏ ਨਮਸਤੰਗਾ ਜਾਏ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਨਾਮੇ ਨਮਸਤੰਗਾ ਡਾਮੇ

ਨਮਸਤੰਗਾ ਸ਼ੇਦੇ, ਨਮਸਤੰਗਾ ਗਾਦੇ, ਨਮਸਤੰਗਾ ਗੰਜੇ, ਨਮਸਤੰਗਾ ਪੰਜੇ, ਨਮਸਤੰਗ ਉਦਾਰੇ, ਨਮਸਤੰਗਾ ਪਾਰੇ, ਨਮਸਤੰਗ ਸੋਏਕਾ, ਨਮਸਤੰਗ ਨਮਸਤੰਗ ਸੋਏਕਾ, ਨਮਸਤੰਗ ਅਨੇਕਾ, ਨਮਸਤੰਗ ਅਭੂਤੇ, ਨਮਸਤੰਗ ਅਜੂਬੇ, ਨਮਸਤੰਗ ਨਿਰਗਰਮੇ, ਨਮਸਤੰਗ ਨਿਰਬਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਪੇਸੇ, ਨਮਸਤੰਗ ਨਿਰਦਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਤਾਤੇ, ਨਮਸਤੰਗ ਨਿਰਕਾਤੇ, ਨਮਸਤੰਗ ਨਿਰਤੂਤੇ, ਨਮਸਤੰਗ ਅਭੂਤੇ, ਨਮਸਤੰਗ ਅਲੋਕੇ, ਨਮਸਤੰਗ ਅਸ਼ੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਅਥਾਪੇ, ਨਮਸਤੰਗ ਧਰਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਅਗਾਹੇ, ਨਮਸਤੰਗ ਅਬਾਹੇ, ਨਮਸਤੰਗ ਦਰਵਰਗੇ, ਨਮਸਤੰਗ ਅਸਰਗੇ, ਨਮਸਤੰਗ ਪ੍ਰਭੂਗੇ, ਨਮਸਤੰਗ ਸਜੁਗੇ, ਨਮਸਤੰਗ ਅਰੰਗੇ, ਨਮਸਤੰਗ ਅਭੰਗੇ, ਨਮਸਤੰਗ ਅਗਮੇ, ਨਮਸਤਸਰਮੇ, ਨਮਸਤੰਗ ਜਲਾਸ਼ਰੇ, ਨਮਸਤੰਗ ਨਿਰਾਸ਼ਰੇ, ਨਮਸਤੰਗ ਆਜਾਤੇ, ਨਮਸਤੰਗ ਅਪਾਤੇ, ਨਮਸਤੰਗ ਅਮਜਵੇ, ਨਮਸਤਸ ਅਜਵੇ, ਆਦੇਸੰਗ ਆਦੇਸੇ, ਨਮਸਤੰਗ ਅਭੇਸੇ, ਨਮਸਤੰਗ ਨਿਰਤਾਮੇ, ਨਮਸਤੰਗ ਨਿਰਵਾਮੇ, ਨਮੋ ਸਰਵਗੌਣੇ, ਨਮੋ ਸਰਾਭੌਣੇ।

ਪਾਲੇ। ਨਮਸਤਸ ਦੇਵ ਨਮਸਤੰ ਅਭੀਵ ਨਮਸਤੰ ਅਜਨਮੇ ਨਮਸਤੰ ਸੁਭਰਮੇ ਨਮੋ ਸਰਵਗੌਣੇ ਨਮੋ ਸਰਾਪੌਣੇ ਨਮੋ ਸਰਵਰੰਗੇ ਨਮੋ ਸਰਾਪੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਅਭਰਣੇ ਨਮਸਤੰ ਅਭਰਣੇ ਨਮਸਤੰ ਜਰਾਰੰ ਨਮਸਤੰ ਕਰਤਾਰੰ ਨਮੋ ਸਰਵਤੰਦੇ ਨਮੋ ਸਾਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਭਾਕੇ ਨਮਸਤੰ ਅਰਹੀਮੇ ਨਮਸਤੰ ਕਰੀਮੇ ਨਮਸਤੰ ਆਨੰਦੇ ਨਮਸਤੰ ਮਹੰਦੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਵਸੁਖ ਨਮੋ ਸਰਵਭੁਖ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ

ਪਾਲਨ ਅਸ਼ੇਦੀ ਅਭੇਦੀ ਅਨਾਮੰਗਾ ਕੰਮ ਸਮਸਤੋ ਬਰਾਜੀ ਸਮਸਤਸਤ ਧਾਮ ਤੇਰਾ ਜੂਰ ਚਾਚਰੀ ਸ਼ੰ ਜਲੇ ਹੈ ਥਲੇ ਹੈ ਭੀਤ ਹੈ ਭੀ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਭੁਜੰਗ ਬਰਿਆਰ ਛੰਦ ਅਗਾਧੇ ਆਬਾਦੇ ਆਨੰਦੀ ਸਰੂਪੇ ਨਮੋ ਸਰਾ ਮਾਨੇ ਸਮਸਤੀ ਨਿਦਾਨੇ ਨਮਸਤਮੰ ਨਿਰਨਾਥੇ ਨਮਸਤਮੰ ਪਰਮਾਥੇ ਨਮਸਤਮੰ ਅਗੰਜੇ ਨਮਸਤਮੰ ਅਪੰਜੇ ਨਮਸਤਮੰ ਅਕਾਲੇ ਨਮਸਤਮੰ ਅਪਾਲੇ ਨਮੋ ਸਰਬਦੇਸੇ ਨਮੋ ਸਰਬੇਸੇ ਨਮੋ ਰਾਜ ਰਾਜੇ ਨਮੋ ਸਾ ਸਾਜੇ ਨਮੋ ਸਾ ਸਾਹੇ ਨਮੋ ਮਾਵਾਏ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋ ਸੁਖੇ ਨਮੋ ਸਰਬ ਰੋਗੇ ਨਮੋ ਸਰਾ ਭੋਗੇ ਨਮੋ ਸਰਬ ਜੀਤੰ ਨਮੋ ਸਰਾ ਪੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਾ ਕ੍ਰਿਸੰ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ

ਧਰਮੀ ਅਕਲ ਜੁਗੀ ਆ ਚੱਲ ਭੁਗੀ ਆ ਚੱਲ ਰਾਜੀ ਆ ਟਲ ਸਾਜੀ ਅਖਲ ਧਰਮ ਆਲਾ ਕਰਮ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਬਾਨੇ ਸਰਬੰਗ ਮਾਨੇ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬਾਂ ਭੁਗਤਾ ਸਰਬਾਂ ਜੁਗਤਾ ਸਰਬੰਗ ਦੀਵੰ ਸਰਬੰਗ ਬੀਵੰ ਸਰਬੰਗ ਕਾਲੇ ਸਰਬੰਗ ਬਾਲੇ।

ਧਰਮ ਤਾਮ ਸੋ ਪਰਮ ਰੈ ਭੂਤ ਲਖ ਭੀ ਸਾਇ ਅੰਗਰਾ ਨਰੰਗ ਜਾਕੈ ਜਾਤ ਪਾ ਨਾਮ ਗਰਭ ਗੰਜਾ ਦੁਸ਼ਟ ਬੰਜਨ ਮੁਗਦਾਏ ਕਾਮ ਆਪਰੂਪੀ ਗਨੋਸਤੇ ਪ੍ਰਖਵ ਧੂਤਾ ਗਰਭ ਗੰਜਨ ਸਦੁਸ਼ਟ ਬੰਜਨਾ ਜਾ ਅੰਗਰਾ ਨਰੰਗ ਜਾਕੇ ਜਾਤ ਪਾ ਨਾਮ ਗਰਭ ਗੰਜਾ ਦੁਸ਼ਟ ਬੰਜਨ।

ਨਿਸ਼ਾਂਦਾ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੀ ਚਤਰ ਚੱਕਰ ਜਾਨੀ ਚਤਰ ਚੱਕਰ ਵਰਤੀ ਚਤਰ ਚੱਕਰ ਵਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ

ਕ੍ਰਿਸ਼ ਭਗਵਤੀ ਸ਼ੰਤ ਪ੍ਰਸਾਦ ਕਥਤੇ ਕੇ ਆ ਛਿਜ ਦਿਸਾ ਕੇ ਆ ਭਿਜ ਪਿਸਾ ਕੇ ਆ ਗੰਜ ਕਰਮਾ ਕੇ ਆ ਪੰਜ ਪਰਮਾ

ਕੇ ਸਰਬਾਇ ਅਪਰੰਡਾ ਕੇ ਜਗਤੰ ਕ੍ਰਿਤੀ ਹੈ ਕੇ ਛਤਰੰਗ ਛਤਰੀ ਹੈ ਕੇ ਬ੍ਰਹਮੰ ਸਰੂਪੈ ਕੇ ਅਨੁਪਾਨੂਪੈ ਕੇ ਆਦਿ ਦੇਵ ਹੈ ਕੇ ਆਪ ਭੀਵ ਹੈ ਕੇ ਚਿਤਰੰਗ।

ਕੇ ਕਰਮੰ ਕਰੀਮ ਹੈ ਕੇ ਸਰਬੰ ਕਲੀ ਹੈ ਕੇ ਸਰਬੰ ਦਲੀ ਹੈ ਕੇ ਸਰਵਤਰ ਮਾਨਿਆ ਕੇ ਸਰਵਤਰ ਦਾਨਿਆ ਕੇ ਸਰਵਤਰ ਗਾਉਣੇ ਕੇ ਸਰਵਤਰ ਭਾਉਣੇ ਕੇ ਸਰਵਤਰ ਦੇਸਾ ਕੇ ਸਰਵਤਰ ਪੇਸਾ ਕੇ ਸਰਵਤਰ ਰਾਜਾ ਕੇ ਸਰਵਤਰ ਸਾਜਾ ਕੇ ਸਰਵਤਰ ਦੀਨਾ ਕੇ ਸਰਵਤਰ ਨੀਨਾ ਕੇ ਸਰਵਤਰ ਜਾਹੂ ਕੇ ਸਰਵਤਰ ਬਾਹੂ ਕੇ ਸਰਵਤਰ ਦੇਸਾ ਕੇ ਸਰਵਤਰ ਪੇਸਾ ਕੇ ਸਰਵਤਰ ਕਾਲਾ ਕੇ ਸਰਵਤਰ ਬਾਲਾ ਕੇ ਸਰਵਤਰ ਹੰਤਾ ਕੇ ਸਰਵਤਰ ਗੰਥਾ ਕੇ ਸਰਵਤਰ ਭੇਖੀ ਕੇ ਸਰਵਤਰ ਭੇਖੀ ਕੇ ਸਰਵਤਰ ਕਾਜਾ ਕੇ ਸਰਵਤਰ ਰਾਜਾ ਕੇ ਸਰਵਤਰ ਸੁਖਾ ਕੇ ਸਰਵਤਰ ਭੁੱਖਾ ਕੇ ਸਰਵਤਰ ਤ੍ਰਾਣ ਕੇ ਸਰਵਤਰ ਪ੍ਰਾਣ ਕੇ ਸਰਵਤਰ ਦੇਸਾ ਕੇ ਸਰਵਤਰ ਪੇਸਾ ਕੇ ਸਰਵਤਰ ਮਾਨਿਆ ਸਦਾ ਪ੍ਰਧਾਨਿਆ ਕੇ ਸਰਵਤਰ ਜਾਪਿਆ ਕੇ ਸਰਵਤਰ ਥਾਪਿਆ ਕੇ ਸਰਵਤਰ ਭੰਨ ਕੇ ਸਰਵਤਰ ਮਨ ਕੇ ਸਰਵਤਰ ਇੰਦਰ ਕੇ ਸਰਵਤਰ ਚੰਦਰ ਕੇ ਸਰਵੰ ਕਰੀਮ ਕੇ ਪਰਮੰ ਭਾਈਮ ਕੇ ਆਕਲ ਅਲਮ ਕੇ ਸਾਹਿਬਾ ਕਲਮ ਕੇ ਹੁਸਨ ਵਜੂ ਹੈ ਤਮਾਮ ਰਜੂ ਹੈ ਹਮੇਸ਼ਰ ਸਲਾਮ ਸਰੀਕਦ ਮੁਦਾਮ ਗਨੀਮੁਰ ਸ਼ਿਕਸ਼ਤੇ ਗਰੀਬੁਲ ਬਰਸਤੇ

ਚਰਪੜਛੰਦ ਵਾ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਦਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰ ਸਰਬੰਗ ਤਰਾਣੰ ਸਰਬੰਗ ਕਰਮਾ ਸਰਬੰਗ ਧਰਮ।

ਕੀ ਹਾਜ਼ਰ ਹਜ਼ੂਰ ਹੈ ਮੇਸਰ ਸਲਾਮ ਸਮਸਲ ਕਲਾਮ ਹੈ ਕਿ ਸਾਹਿਬਾ ਦਿਮਾਗ ਹੈ ਕਿ ਸੰਜਲਾ ਹੈ ਕਿ ਕਾਮਲਾ ਕਰੀਮ ਹੈ ਕਿ ਰਾਜ ਕਰਹੀਮ ਹੈ ਕਿ ਰੋਜੀ ਦਿਹਾਂਦਾ ਕਿ ਰਾਜ ਕਰਹਿੰਦਾ ਹੈ ਕਰੀਮੁਲ ਕਮਾਲ ਹੈ ਕਿ ਸੰਜਮਾਲ ਹੈ ਗਨੀਮੁਲ ਖਿਰਾਜ ਹੈ ਗਰੀਬੁਲ ਨਵਾਜ ਹੈ ਹਰੀਪੁਰ ਸਿਕੰਨ ਹੈ ਰਾਸਨ ਫਿਕਨ ਹੈ ਕਲੰਕ ਵਰਣਾਸ ਹੈ ਸੁਮਸਤੁਲ ਨਿਵਾਸ ਹੈ ਗੰਜੁਲ ਗਨੀਮ ਹੈ ਰਜਾਇਕ ਰਹੀਮ ਹੈ

ਹੈ ਰਕਾਲੀ ਹੈ ਕਲਖੰਡਨ ਹੈ ਮੈਂ ਮੰਡਨ ਹੈ ਜਗਤੀਸੁਰ ਹੈ ਪਰਮੇਸੁਰ ਹੈ ਕਲ ਕਾਰਨ ਹੈ ਸਰਬ ਵਾਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨਮਾਨੀਏ ਹੈ ਜਗਜਾਨੀਏ ਹੈ ਸਰਬੰਬਰ ਹੈ ਸਰਬੰਗਰ ਹੈ ਸਰਪਾਸੀਏ ਹੈ ਸਰ

ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਪੂਜ ਪੂਜੇ ਨਮੋ ਪਾਨ ਪਾਨੇ ਨਮੋ ਕਲਾ ਕਰਤਾ ਨਮੋ ਸ਼ਾਨ ਰੂਪੇ ਨਮੋ ਇੰਦਰ ਇੰਦਰੇ ਅਨਾਦੰ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸੇ ਆਸੇ ਨਮੋ ਬਾਮੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤਰਭੰਗੀ ਤਰਕਾਲੇ ਅਨੰਗੀ ਅਕਾਮੇ ਏਕ ਸ਼੍ਰੀ ਸ਼ਾਂਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਗੰਜਾ ਪੰਜਾ ਲੱਖ ਪੱਖ ਅਕਾ ਦਿਆਲ ਲੇਖਾ ਬੇਖਾ ਨਾਮ ਅਕਾਮ ਅਗਾਹ ਅਟਾਹ ਅਨਾਥੇ ਪ੍ਰਮਾਥੇ ਅਜੂਨੀਆ।

ਕਰਜੂ ਜਤੀਕੇ ਸੂਰਾ ਸੁਰਾਰਦਨ ਸੁਧ ਸੁਧਾਰਕ ਸਮੂਹਾ ਨੇਕ ਮਤੀ ਕੇ ਸਾਰੇ ਹਿਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖੀ ਬਾਂ ਪਤੀ ਕੇ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨਾ ਏਕ ਰਤੀ ਕੇ ਮਾਤਿਵ ਤੰਗ ਜਰੇ ਜਰ ਸੰਗਾ ਨੂਪ ਤੰਗ ਸੁਰੰਗ ਸਵਾਰੇ ਕੂੜ ਤਰੰਗ ਕੁਰੰਗ ਸੇ ਕੂਦਤਾ ਪੌਣ ਕੇ ਕੌਣ ਕੋ ਜਾਤਨ ਵਾਰੇ ਭਾਰੀ ਭਜਾਨ ਕੇ ਭੂ ਬਲੀ ਬੇਨਾਵਰ ਸੀਸਨਾ ਜਾਤ ਵਿਚਾਰੇ ਏਤੇ ਪੈਤਾ ਕੰਬ ਹੈ ਭੂਮਤਾ ਅੰਧ ਗੁਨੰਗੇ ਹੀ ਪਾਏ ਪਦਾਰੇ

ਤੋਰ ਤਦੇਸ਼ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੀ ਗੜਾਨ ਕੇ ਤੋੜ ਨਹਾਰ ਸੁਬਾਤਨੀ ਜਗਚਾਲ ਨਵਈਆ ਸਾਹਿਬਾ ਸ਼੍ਰੀ ਸਭ ਕੋ ਸਰਨਾਇਕ ਜਾਚ ਕਨੀ ਸੁਵੇਕ ਦਵੀਆ ਧਾਨ ਮਦੇਵ ਨਿੰਦ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਸਰ ਮੈਂ ਪਲ ਹੀ ਪਲ ਮੈਂ ਸਭ ਸਾਥ ਪੈਂਗੇ ਪੁਨ ਪਰਤਾਪਨ ਬਾੜ ਜੈ ਤਨ ਪਾਪਨ ਕੀ ਪਾਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰਾ ਜਾ ਸ਼ਤਰ ਸਵੈ ਅਵਲੋ ਛਪੈਂਗੇ ਮਾਨਵ ਇੰਦਰ ਗਜਿੰਦਰ ਨਰਾਤ ਵਜੋਂ ਤਰੜੋ ਕੋ ਰਾਜ ਕਰੇਂਗੇ ਕੋਟ ਕੋਟ ਸ਼ਨਾਨ ਗਜਾਦ ਕਦਾਨਾ ਨੇ ਸਵੰਬਰ ਸਾਜ ਭਰੇਂਗੇ ਬ੍ਰਹਮ ਮਹੇਸਰ ਬਿਸਨ ਸਚੀ ਪਦੇ ਅੰਦਰ

ਜਾਵ ਸੁਖੀ ਬਸੈ ਮੂਲ ਪਰਿਵਾਰਾ ਸੇਵਕ ਸਿੱਖ ਸਵਾ ਕਰਦਾਰਾ ਮੂਰਛਾ ਨਹੀਂ ਕਰਦਾ ਕਰੀਆ ਸਭੈ ਰਣ ਗਉਵਾਰ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਧੂਰ ਭਜਨ ਕੀ ਰਹਿ ਬਿਆਸਾ ਤੁਮ ਛਾੜ ਕੋਈ ਅਵਰਨ ਦਿਆਉ ਜੋ ਵਰ ਚਾਹੋ ਸੁਤਮ ਦੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਚੁਨ ਚੁਨ ਸਤਨ ਹਮਾਰੇ ਮਾਰ

ਜਗਤ ਮਨਾਇਓ ਦੇਵ ਦੈ ਜਚਨ ਅਮਜਾਇਓ ਆਦਿ ਅੰਤੀ ਕੈ ਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤਿਸਹੀ ਕੋ ਹਮਾਰੀ ਸਕਲਾ ਪ੍ਰਜਾ ਜਨ ਆ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਆ ਸਤਰਨ ਕੋ ਪਰਮ ਵਰ ਕੀ ਆ ਕੜਕੜ ਕੀ ਅੰਦਰ ਕੀ ਜਾਂਤ ਭਲੇ ਬੁਰੇ ਕੀ ਵੀਰ ਵਿਸ਼ਾਂਤ ਚੀਟੀ ਤੇ ਕੁੰਚਰਿਆ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਪਾਏ ਤੇ ਦੁਖੀ ਸੁਖ ਪਾਏ ਸਾਧਨ ਗੇ ਸੁਖੀ ਏ ਕੇ ਕੀ ਪੀਰ ਪਛਾਨਾ ਕੜਕੜ

ਦੁਸ਼ਟ ਜਤੇ ਉਠਵਦ ਉਤਪਾਤਾ ਸਗਨ ਮਲੇਸ਼ ਕਰੂਰਨ ਕਾਤਾ ਜੀ ਆ ਦੁਪਤਾ ਸ਼ਰਨੀ ਪਾਰੇ ਤਨਕਾ ਦੁਸ਼ਟ ਦੁਖਦਾ ਬੇ ਮਰੇ ਪੁਰਖ ਜਮਨ ਪਾਪਰੇ ਤੇ ਹਾਰੇ ਤਨਕੇ ਤੁਮ ਸੰਕਟ ਸਭ ਡਾਰੇ।

ਬਾਰੀ ਸਰਬਠਾਰ ਮੋਹ ਸਹਾਈ ਦੁਸ਼ਟ ਦੋ ਤੇ ਲਿਓ ਬਚਾਈ ਕਿਰਪਾ ਕਰੀ ਹੰਬਰ ਜਗਮਾਤਾ ਗ੍ਰੰਥ ਕਰਾ ਪੂਰਨ ਸੁਮਰਾਤਾ ਕਲਬੈ ਸਗਰ ਦੇ ਕੋ ਅਰਦਾ ਦੁਸ਼ਟ ਦੁਖੀਅਨ ਕੋਸ਼ਾ ਕਰਤਾ ਸ਼੍ਰੀਆ ਤੁਜਾ ਭਏ ਦਯਾਲਾ ਪੂਰਨ ਕਰਾ ਗ੍ਰੰਥਰ ਕਾਲਾ ਮਨ ਬਾਸ਼ਰ ਫਲ ਪਾਵੈ ਸੋਈ ਦੂਨੰਦ ਸਾਹਿਬ ਆਮਦ ਕੋਈ ਅੜੇਲਾ ਸੁਣੈ ਗੁੰਗ ਜੋ ਜਾਹੇ ਸੁਰਸ ਨਾ ਪਾਵਈ ਸੁਣੈ ਮੂੜ ਚਿਤ ਲਾਏ ਚਤੁਰਤਾਇਆ ਬਈ

ਮੁਕਤ ਨ ਪਾਵੈ, ਪਾਵੈ ਮੁਕਤ ਨ ਹੋਰ ਥੈ ਕੋਈ ਪੁੱਛਾ, ਬਬੇ ਕੀਆਂ ਜਾਏ, ਨੇਕ ਜੂਨੀ ਬ੍ਰਹਮ ਆਵੈ, ਅੰਮ੍ਰਿਤ ਸਰਗੁਣ ਮੁਕਤ ਨ ਪਾਏ।

ਕੱਚੀ ਹੈ ਬਾਣੀ, ਬਾਣੀ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ, ਹਾਰ ਹਾਰ ਦਿਲ ਕਰੈ ਰਸਨਾ ਕਹਿਆ ਕਿਛੂ ਨਾ ਜਾਣੀ। ਚਿੱਤ ਜਨਕਾ ਹਰਲਾ ਮਾਇਆ ਬੂੰਦਨ ਪੈਰ ਬਾਣੀ, ਕਹਿ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ, ਸ਼ਬਦ ਰਤਨ ਜੇ ਮਨ ਲਾਗਾ ਇਹ ਹੋਆ ਸਮਾਉ। ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਉ, ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਜਾਏ। ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ, ਸਿਵ ਸਕਤੇ ਆਪ ਪਾਏ ਕਹਿ ਕਰਤਾ। ਆਪੇ ਹੁਮਰਤਾਏ ਹੁਮਰਤਾਏ ਆਪ ਵੇਖਾ ਗੁਰਮੁਖ ਕਿਸੇ ਬੁਜਾਏ। ਤੋੜੇ ਬੰਦਨ ਹੋਵੇ ਮੁਕਤ ਸ਼ਬਦ ਮਨ

ਬਰਲਾਏ। ਐਸਾ ਸਤਿਗੁਰੁ ਜੀ ਮਿਲਾ ਤੈਨੂੰ ਸਰਸਮ ਪੀਆ ਵਿੱਚੋਂ ਆਪ ਜਾਏ। ਜਿਸ ਦਾ ਜੀਆ ਤਿੰਦਰਾ ਹਰ ਵਸੀ ਮਨਿਆਈ ਹਰਿਆ ਬਮੁਲਕ ਭਾਗਤ ਨਾ ਕੇ ਨਾਨਕਾ।

ਦਿਖਾਇਆ ਗੁਰਪ੍ਰਸਾਦੀ ਬੁੱਝਿਆ ਜਾਂ ਗੁਰਪ੍ਰਸਾਦੀ ਹਰਿਆ ਪੇ ਮਾਤਾ ਪੇ ਪਿਤਾ ਜਿਨ ਜੀਓ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਦ ਹੋਵਾ ਚਲਦ ਨਜ਼ਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂੰ ਰਚਿਆ ਜੋ ਤਰਾ ਕੀਤਾ ਨੂੰ ਨਿਮ ਆਇਆ ਮਾਨ ਚਾਓ ਪਇਆ ਪ੍ਰਭਿਆ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਾ ਨਿ ਸਖੀਆ ਸੋਗ ਦੂ ਨਾ ਵਿਆਹ ਪਏ ਗੁਰਚਰਨ ਲਾਗੇ।

ਕਮਾਇਆ ਕੇ ਕਰਮ ਕਮਾਇਆ ਤੁਪ ਸਰੀ ਰਾਜਾ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੁਹਰ ਮਰਨਾ ਵਸਾਇਆ ਗੁਰਪ੍ਰਸਾਦੀ ਹਰਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕੇ ਸਰੀਰ ਪ੍ਰਵਾਨ ਹੋਆ ਜਨ ਸਤਿਗੁਰਸ ਜਲਾਇਆ ਏ ਨੇਤਰ ਹੋ ਮੇਰੇ ਹੋ ਅਰਤੰਬਾ ਜੋ ਤਰੀ ਹਰ ਬਿਰੇ ਔਰ ਨਾ ਦੇਖੋ ਕੋਈ

ਹਰਿ ਸਚ ਜਿਤੈ ਸਦਾ ਸਚ ਦਿਆਵਹੀ ਸਚੋ ਤੇ ਆਵੈ ਜਾਂ ਦੁਰਭਾਵੈ ਗੁਰਮਾਨ ਨਾਮ ਜਾਵਹੀ ਜੋ ਸਸ ਬਨਾ ਕਾ ਖਸਮ ਹੈ ਜੇ ਬਖਸ਼ੇ ਸੂਜਨ ਭਾਵਹੀ ਕਹਿ ਨਾ।

ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ। ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਹਰਿ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਉ ਨਿਧਿ ਆਵੇ ਧਾਏ ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਸੁਣ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚੇਤਾ ਮਨਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਸ਼ਿਆਰੇ ਆਏ ਤਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ। ਕਿਰਪਾ ਕਰਨੀ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉੱਦਮ ਬਖਸ਼ਣੇ ਜੀ। ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਆਪਸੀ ਪਿਆਰ ਇਤਫਾਕ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ ਸਰਬੱਤ ਜੀਆਂ ਦਾ ਭਲਾ ਕਰਨਾ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ। ਕਿਰਪਾ ਕਰੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਜੀ। ਸਹੀ ਗੁਰਮੁਖ ਪਿਆਰੇ ਮੇਲ
ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਈ, ਅਕਾਲ ਕੀ ਤਵੀ ਚਲਾਇਓ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਾਨਾ ਗਨ ਹਰਿਓ, ਨਿਸਬਾਸਰੇ

ਸਾਜੀ ਨਵਾਜੀ ਸਾਧ ਸੰਗਤਾਂ ਬੜਭਾਗੀ ਹੋ ਜਿਨ੍ਹਾਂ 'ਤੇ ਮਾਲਕ ਨੇ ਰਹਿਮਤ ਕਰਕੇ ਅੰਮ੍ਰਿਤ ਵੇਲਾ ਬਖਸ਼ਿਆ। ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਵਰਦੇ ਹੋਏ ਪਾਵਨ ਬਾਣੀ ਨਿਤਨੇ ਬਾਣੀਆਂ ਦੇ ਪਾਠ ਸਰਵਣ ਕਰ ਰਹੇ ਸੀ। ਗੁਰੂ ਸਾਹਿਬ ਦੀ ਕਿਰਪਾ ਕਰਨ, ਸਭ ਦੀ ਸੇਵਾ ਪ੍ਰਵਾਨ ਕਰਨ, ਗੁਰਸਿੱਖੀ ਨਾਮਦਾਨ ਬਖਸ਼ਣ, ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨ। ਆਓ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ, ਭਾਈ ਸਾਹਿਬ ਭਾਈ ਗੁਰੂ ਨਾਮ ਸਿੰਘ ਜੀ ਰੁਦਰਪੁਰ ਵਾਲੇ ਉਹਨਾਂ ਦੇ ਰਾਗੀ ਜਥੇ ਤੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰਾਜਾ ਪੁਨਰਚੁਨਾਉ ਦੁਇ ਕੁਦਰਤ ਸਾਜੇ ਕਰਾਸਨ ਡਿੱਟੋ ਚਾਵੋ ਦਾਤਾ ਕਰਤਾਪ ਤੂੰ ਤੁਸਦੇ ਵੈ ਕਰੈ ਪਸਾਵ ਤੂੰ ਜਾਣੋ ਸਭ ਸਦਲ।

ਕੁਦਰਤ ਦਿਸ ਹੈ ਕੁਦਰਤ ਸੁਣਿਆ ਕੁਦਰਤ ਪਾਉ ਸੁਖਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਬਾਣ ਕਤੇ ਬਾਂ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਰਨ ਕੁਦਰਤ ਸਰਵ ਪਿਆਰ ਕੁਦਰਤ ਜਾਤੀ

ਘੋੜੀਆਂ ਪਿਨੇ ਪੋਗ ਪੋਕਾ ਹੋਏ ਪਸ਼ਮੜ ਪੋਸਦਾ ਵੱਟਾ ਹੋਆ ਦਿਨਦਾਰ ਗੱਲ ਸੰਗਲ ਕਤ ਚਲਾਇਆ ਅੱਗੇ ਕਣੀ ਕਿਰਤ ਵਾਚਿਆ ਬਹਿਲੇ ਕਾ ਕਰ ਸਮਝਾਇਆ ਥਾਓ ਨਾ ਪਾਉਂਦਣ ਸੁਣੀਏ ਕਿਆ ਰਵਾਇਆ।

0: ਤਪਾਈਐ ਹੋਰ ਹਿਕਮਤ ਹੁਕਮ ਕੁਆਰ ਪੌੜੀ।
1: ਨਦਰ ਕਰਿਆ ਆਪਣੀ ਤਾਂ ਨਿਦਰ ਸਤਿਗੁਰ ਪਾਇਆ, ਇਹ ਜੋ ਬੁੱਧ ਜਨਮ ਭਰਮਿਆ ਤਾਂ ਸਤਿਗੁਰ ਸਭਾ ਸੁਣਾਇਆ। ਸਤਿਗੁਰ ਜਵਰਦਾਤਾ ਕੋ ਨ ਸਿਫ ਸੁਣਿਓ ਲੋਕ ਸਭਾਇਆ, ਸਤਿਗੁਰ ਮਿਲੇ ਸਤਪਾਤ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।

0: ਮਿੱਠੇ ਮੁਸਲਮਾਨ ਕੀ ਭਿੜੇ ਪਈ ਘੁਮਿਆਰ, ਕਲ ਭਾਂਡੇ ਟਾਕੀਆਂ ਜਲ ਦੇ ਕਰੇ ਪੁਕਾਰ, ਜਲ ਜਲ ਰੋਵੇ ਵਪੜੇ ਚੜ ਚਲ ਪਵਾਂ ਗਿਆ, ਨਾਨਕ ਜਿਨ ਕਰਤਾ ਕਾਰਨ ਕੀਆ, ਸੋ ਜਾਣੇ ਕਰਤਾਰ ਪੋੜੀ।
1: ਬਿਨ ਸਤਿਗੁਰ ਕੇ ਨਾ ਪਾਏ, ਬਿਨ ਸਤਿਗੁਰ ਕੇ ਨਾ ਪਾਏ, ਸਤਿਗੁਰੂ ਚਾਪ ਰੱਖੇ ਨਗਰ।

ਸਾਹਿਬ ਸੱਚਾ ਸਾਹਿਬ ਇਕਤੁ ਜਿਨ ਸੱਚੋ ਸੱਚ ਵਰਤਾਇ ਜਿਸ ਤੂੰ ਦੇਹ ਤਿਸ ਮਿਲ ਸਤਾ ਤਿਨ ਹਚ ਕਮਾਇਆ ਸਤਿਗੁਰ ਮਿਲ ਸਚ ਪੈਨ ਕੇ ਹਿਰਦਾ ਸਚ ਵਸਾਇਆ ਮੂਰਖ ਸਚ ਨ ਜਾਣਨੇ ਮਨ ਮੁਖ ਜਨਮ ਗਵਾਇਆ।

ਦਾਲ ਮਲਖਾਇ ਸਿਰਛਾਈ ਪਾਈ ਮੂੰਹ ਰੱਖਣ ਦੇ ਪਤ ਗਵਾਈ ਗੁਣੇ ਨਾ ਵੈ ਕਿਸਥਾਏ ਨਾ ਪਾਏ ਰਹਿ ਬਿਵਾਣੀ ਮਣੀ ਮਸਾਣੀ ਅੰਦਰ ਜਾਣ ਫਿਰ ਪਛਤਾਣੇ ਸਤਿਗੁਰ ਭੇਟੇ ਸੋ ਸੁਖ ਪਾਏ।

ਖੰਤਰ ਪਾਏ ਜਜ ਮਹਿ ਜੋਰ ਚਲੇ ਚੰਦਰਾਵਲ ਕਾਨ ਕਰ ਸੰਜਾਦਮ ਪਿਆ ਪਰ ਜਾਤ ਗੋਪਿਲ ਆਇਆ ਵਿੰਦਰਾਵਨ ਮੈਂ ਰੰਕਿਆ ਕਲ ਮਹਿ ਵੇਦ ਅਥਰਵਣ ਹੁਆ ਨਾਉ ਖੁਦਾਈ ਅਲੋ ਪਿਆ ਨੀਲ ਵਸਤਲਾ ਕੱਪੜੇ ਪਹਿਰੇ।

ਤੁਹਾਡੀ ਸਤਿਗੁਰੂ ਟਵਾਰਿਆ ਜਿਤ ਮਿਲਿਆ ਇੱਕ ਸੰਭਾਲਿਆ ਜਿਨ ਕਰ ਉਪਦੇਸ਼ ਗਿਆ ਨੰਜਿੰਦਿਆ ਨੇ ਨੇਤਰ ਜਗਤ ਨੇ ਹਾਲਿਆ ਕਸਮ ਛੋਟ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ ਸਤਿਗੁਰ ਹੈ ਬਹੁਤ ਆਵਲੇ।

ਸਾਰਿਆ ਕੋਠੇ ਮੰਡ ਮਾਡਲੇ ਬਟ ਕਿਰਪਾ ਸਾਰਿਆ ਚੇਜ ਕਰਨ ਪਾਂਦਰ ਪੁੱਜਣਾ ਹਾਰਿਆ ਕਰ ਫੁਰਮਾਇਸ਼ ਖਾਇਆ ਵੀ ਇੱਕ ਮਹਿਲਤ ਮਿਲਣ ਵਿਸਾਰਿਆ ਜਰਾ ਜੁਗਨ ਹਾਰਿਆ।

ਸਤਿਗੁਰ ਵੱਡਾ ਘਰ ਸਾਲਾ ਇਸ ਵਿੱਚ ਵੜਿਆ ਵੜਿਆ ਸਹਿਮਿਲ ਤੰਦਰਿਆ ਜਾ ਜਾਤਿ ਸਪਾਣਾ ਤਾ ਮਨੋ ਸਾਈਆ ਕਰੋ ਕੰਮਸ ਦਾ ਕਤਰ ਵਿੱਚ ਮਾਰ ਕੜਿਆ ਬੁੜਿਆ ਸਹਿ ਤੁੱਠੇ ਨੋ ਨਿਤ ਪਾਈਆ ਸਹਿ ਤੁੱਠੇ ਨੋ ਨਿਤ ਪਾਈਆ।

0: ਕਰਤਾ ਕਦਰ ਕਰੀਮ ਦੇ ਜੀਆਂ ਰਿਜਕ ਸੰਭਾਏ ਸਾਈ ਕਾਰ ਕਮਾਣ ਤੇ ਛੋਡਿਤ ਨ ਪਾਏ ਨਾਨਕ ਜਵਾਰਿਓ ਕੁਝ ਨਾਹੀ ਜਾਏ ਸੋ ਕਰੇ ਜਿਤ ਸਿਰ ਜਾਏ ਸੋ ਕਰੇ ਜਿਤ ਸਿਰ ਜਾਏ ਸੁਧ
1: ਸਵੈਨੀ ਸੇਵਾ ਪ੍ਰਵਾਨ ਕਰਨੀ ਜੀ ਕੀਰਤਨ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀਆਂ ਜੀ ਮਹਾਰਾਜ ਅਤੇ ਸੰਗਤ ਬਖਸ਼ਣ ਯੋਗਨ ਬਖਸ਼ ਲੈਣਾ ਜੀ ਸਹੁਣਾ ਆਪ ਜੀ ਦੇ ਸਨਮੁਖ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ ਆਪ ਜੀ ਨੂੰ ਅੱਜ ਦੇ ਪਾਵਨ ਪਵਿੱਤਰ ਮੁਖਵਾਕ ਦੀ ਆਪ ਜੀ ਨੂੰ ਕਥਾ ਵਿਚਾਰਾਂ ਸਰਵਨ ਕਰਾਉਣਗੇ ਜੀ ਸੋ ਆਓ ਨਾ ਪਾਸੋਂ ਆਪਾਂ ਗੁਰਮਤਿ ਵਿਚਾਰ ਸਰਵਨ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬਹੁਤ ਜਨਮ ਬਿਛੜੀ ਤੇ ਮਾਤੋ ਇਹ ਜਨਮ ਤੋਂ ਮਹਾਰੇ ਲੇਖੇ ਕਹਿ ਰਵੇ ਦਾਸ ਆਸ ਲਗ ਜੀਵੋ ਚਿਰ ਪਯੋ ਦਰਸ਼ਨ ਦੇਖੇ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸੋ ਬਹਿਠਿਆ ਸੋਹੀ ਹੈ ਸਭਨਾ ਦਾ ਵੇਸਾ ਸੋ ਕਹੋ ਟਲ ਗੁਰ ਸੇਵੀਐ ਐਹਨੁ ਸਹਿਜ ਸੁਭਾਈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੋਗਾ ਅਟਲ, ਚਵਰ ਸ਼ਤੁਰ ਤਖਤ ਦੇ ਮਾਲਕ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਕੱਦਸ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਕੇ ਗੁਰੂ ਕੀਆਂ ਅਸੀਸਾਂ ਪ੍ਰਾਪਤ ਕਰ ਰਹੇ ਗੁਰੂ ਸਵਾਰੀ, ਗੁਰੂ ਸਤਿਕਾਰੀ ਸਤਸੰਗੀ ਜਨੋ, ਵਡਭਾਗੇ ਹਨ ਜੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਬਖਸ਼ਦਿਆ ਹੋਇਆ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਨ ਦਾ ਇਹ ਜੋ ਸਤਿਗੁਰਾਂ ਨੇ ਅਵਸਰ ਬਖਸ਼ਿਆ, ਉਸ ਤੋਂ ਉਪਰੰਤ ਜਿਵੇਂ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਸਾਨੂੰ ਪਾਵਨ ਸ਼ਬਦ ਮੁੱਖ ਵਾਕ ਦੇ ਰੂਪ ਅੰਦਰ ਬਖਸ਼ੇ ਨੇ, ਉਹਨਾਂ ਦਾ ਪਾਠ ਆਪ ਜੀ ਨੇ ਇਕਾਗਰ ਚਿੱਤ ਹੋ ਕੇ ਬੜੀ ਸ਼ਰਧਾ ਭਾਵਨਾ ਦੇ ਨਾਲ ਸਰਵਣ ਕੀਤਾ ਹੈ। ਆਓ ਕੁਝ ਸਮਾਂ ਸਤਿਗੁਰਾਂ ਦੇ ਪਾਵਨ ਬਚਨਾਂ ਨੂੰ ਵਿਚਾਰਨ ਦਾ ਯਤਨ ਕਰਦੇ ਹੋਏ ਜੋ ਗੁਰ ਕਹੈ ਸੋਈ ਭਲ ਮਾਨੂ ਦੀ ਭਾਵਨਾ ਨੂੰ ਅਪਣਾਉਂਦਿਆਂ ਹੋਇਆਂ ਸਤਿਗੁਰਾਂ ਦੇ ਪਾਵਨ ਬੋਲ ਵਿਚਾਰ ਕੇ ਜੀਵਨ ਅੰਦਰ ਵਸਾਉਣ ਦਾ ਯਤਨ ਕਰੀਏ। ਅੱਜ ਦੇ ਇਹ ਪਾਵਨ ਬੋਲ ਜੋ ਮੁੱਖ ਵਾਕ ਦੇ ਦੁਆਰਾ ਸਤਿਗੁਰਾਂ ਨੇ ਸਾਡੇ ਸੰਸਾਰ ਦੇ ਵਿੱਚ ਕਲਿਆਣਤਾ ਦੇ ਵਾਸਤੇ ਬਖਸ਼ੇ ਨੇ, ਇਹ ਪਾਵਨ ਬੋਲ ਧਨਾਸਰੀ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਉਚਾਰੇ ਹੋਏ ਨੇ। ਇਸ ਸ਼ਬਦ ਦੀਆਂ ਆਰੰਭਕ ਪੰਕਤੀਆਂ ਦੇ ਅੰਦਰ ਉਸ ਨਿਰਮਲ ਆਤਮਾ ਜੋ ਰੱਬੀ ਭੈ ਭਾਵਨਾ ਦੇ ਵਿੱਚ ਜੀਵਨ ਬਤੀਤ ਕਰਦੀ ਹੈ, ਉਸ ਨਿਰਮਲ ਆਤਮਾ ਵੱਲੋਂ ਰੱਬੀ ਭੈ ਵਿੱਚ ਜ਼ਿੰਦਗੀ ਬਤੀਤ ਕਰਨ ਵਾਲੇ ਜੀਵ ਦੇ ਵੱਲੋਂ ਜੋ ਪਰਮਾਤਮਾ ਦੀ ਦਿਆਲਤਾ ਬਖਸ਼ਿਸ਼ ਪ੍ਰਾਪਤ ਕਰਨ ਦੇ ਵਾਸਤੇ ਵਾਹਿਗੁਰੂ ਦੇ ਅਦਬ ਵਿੱਚ ਭੈ ਵਿੱਚ ਰਹਿੰਦਿਆਂ ਹੋਈਆਂ ਆਪਣੇ ਮਾਲਕ ਦੇ ਚਰਨਾਂ ਵਿੱਚ ਜੀਵਨ ਦੀ ਸਫਲਤਾ ਦੇ ਵਾਸਤੇ ਅਰਦਾਸ ਕਰਦਿਆਂ ਹੋਈਆਂ ਜੋ ਬਚਨ ਉਚਾਰਦੇ ਨੇ ਕਿ ਵਾਹਿਗੁਰੂ ਜੀ, ਇਸ ਸੰਸਾਰ ਦੇ ਅੰਦਰ ਜਿਸ ਕਾਰਜ ਦੇ ਵਾਸਤੇ ਸਾਨੂੰ ਮਨੁੱਖਾ ਜਨਮ ਆਪ ਜੀ ਨੇ ਬਖਸ਼ਿਆ ਹੈ, ਸਾਡੇ ਕੋਲੋਂ ਉਸ ਪਾਸੇ ਨੂੰ ਬਹੁਤਾ ਸਮਾਂ ਤੁਰਿਆ ਨਹੀਂ ਜਾਂਦਾ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੀਵਨ ਦੇ ਵਿੱਚ ਆਪ ਜੀ ਦੀ ਭਗਤੀ ਦੀ ਬੰਦਗੀ ਦੀ ਜਾਗ ਨੂੰ ਲਾ ਕੇ ਅੰਦਰ ਹੀ ਕਮਾਈ ਕਰਕੇ ਜਿਸ ਮਿਸ਼ਨ ਦੇ ਵਾਸਤੇ, ਜਿਸ ਪਰਪਜ ਦੇ ਵਾਸਤੇ ਅਸੀਂ ਇਸ ਸੰਸਾਰ ਦੇ ਅੰਦਰ ਆਏ ਹਾਂ, ਉਹ ਆਪ ਜੀ ਦੇ ਸਿਮਰਨ ਦੇ ਦੁਆਰਾ, ਬੰਦਗੀ ਦੇ ਦੁਆਰਾ ਪੂਰਾ ਕਰਕੇ ਇਹ ਮਨੁੱਖਾ ਜੀਵਨ ਦੇ ਅੰਦਰ ਆਪ ਜੀ ਦਾ ਮਿਲਾਪ ਹਾਸਲ ਕਰ ਸਕੀਏ। ਪਰ ਜਦੋਂ ਅਸੀਂ ਦੇਖਦੇ ਹਾਂ ਦੂਜੇ ਪਾਸੇ ਸਤਿ ਵਾਹਿਗੁਰੂ ਜੀ, ਸਾਡੇ ਸਵਾਸ ਜਿਹੜੇ ਉਹ ਬੜੀ ਜਲਦੀ ਦੇ ਨਾਲ ਬਤੀਤ ਹੁੰਦੇ ਜਾ ਰਹੇ ਨੇ, ਅਤੇ ਇਹ ਸਵਾਸ ਜਿਹੜੇ ਨੇ ਇਹ ਦੁਨੀਆਂ ਦੇ ਰਸਾਂ ਵਾਲੇ ਪਾਸੇ ਨੂੰ ਜ਼ਿਆਦਾ ਖਿੱਚ ਰੱਖਦੇ ਨੇ, ਜਿਸ ਕਰਕੇ ਇਹ ਸਵਾਸ ਘਟਦੇ ਜਾ ਰਹੇ ਨੇ, ਜੀਵਨ ਦੀ ਖੇਡ ਖਤਮ ਹੁੰਦੀ ਜਾ ਰਹੀ ਹੈ। ਅਤੇ ਉਸ ਹਿਸਾਬ ਦੇ ਨਾਲ ਜਦੋਂ ਅਸੀਂ ਵਾਹਿਗੁਰੂ ਜੀ ਆਪਣੇ ਜੀਵਨ ਨੂੰ ਤੱਕਦੇ ਹਾਂ ਅਤੇ ਤੁਹਾਡੀ ਬੰਦਗੀ ਤੋਂ ਵਿਹੂਣਾ ਸਾਡਾ ਜੀਵਨ ਬਹੁਤ ਵਿਅਰਥ ਜਾ ਰਿਹਾ ਹੈ, ਅਤੇ ਸਾਨੂੰ ਆਪ ਜੀ ਦੇ ਦਰ ਤੋਂ ਇਹ ਸੋਝੀ ਜੋ ਬਖਸ਼ਿਸ਼ ਹੋਈ ਉਹਦੇ ਦੁਆਰਾ ਇਹ ਵੀ ਸਮਝ ਹੈ ਕਿ ਜਿੰਨਾ ਜੀਵਨ ਸਾਡਾ ਆਪ ਜੀ ਦੀ ਭਗਤੀ ਤੋਂ ਬਿਨਾਂ ਬਤੀਤ ਹੋਵੇਗਾ ਉਹ ਸਾਰੇ ਦਾ ਸਾਰੇ ਹੀ ਵਿਅਰਥ ਜਾਵੇਗਾ, ਉਹ ਕਿਸੇ ਕਾਰਜ ਹਿੱਤ ਨਹੀਂ ਹੈ, ਉਹ ਆਪ ਜੀ ਦੇ ਦਰ 'ਤੇ ਉਹ ਜੀਵਨ ਪ੍ਰਵਾਨ ਨਹੀਂ ਹੋਵੇਗਾ, ਆਪ ਜੀ ਦੇ ਦਰ 'ਤੇ ਉਹੀ ਸਮਾਂ ਪ੍ਰਵਾਨ ਸਾਡਾ ਹੋਵੇਗਾ ਜਿਸ ਸਮੇਂ ਦੇ ਵਿੱਚ ਅਸੀਂ ਆਪ ਜੀ ਦੀ ਭਗਤੀ ਕਰਕੇ ਜੀਵਨ ਨੂੰ ਸਵਾਰ ਸਕਾਂਗੇ। ਇਸ ਕਰਕੇ ਜਦੋਂ ਮੈਂ ਜੀਵਨ ਦੇ ਵਿਅਰਥਤਾ ਵੱਲ ਦੇਖਦਾ ਏ, ਸਵਾਸ ਘਟਦਿਆਂ ਵੱਲ ਦੇਖਦਾ ਏ, ਉਮਰ ਬੀਤਦੀ ਜਾਂਦੀ ਵੱਲ ਦੇਖਦਾ ਏ, ਉਹਦੇ ਮੁਕਾਬਲੇ ਜਿੰਨੀ ਭਗਤੀ ਆਪ ਜੀ ਦੀ ਹੋਣੀ ਚਾਹੀਦੀ ਸੀ ਉਨੀ ਹੋ ਨਹੀਂ ਰਹੀ,
ਇਸ ਕਰਕੇ ਸਾਡੀ ਜਿੰਦ ਜਿਹੜੀ ਹੈ ਉਹ ਕੰਬਦੀ ਪਈ ਹੈ, ਕਿਉਂਕਿ ਇਹ ਸੰਸਾਰ ਸਮੁੰਦਰ ਬੜਾ ਭਿਆਨਕ ਹੈ। ਇਹਦੇ ਵਿੱਚ ਤੈਰਨਾ ਪਾਰ ਕਰਕੇ ਆਪ ਜੀ ਨੂੰ ਮਿਲਣਾ ਮੇਰੇ ਵਾਸਤੇ ਬਹੁਤ ਔਖਾ ਹੈ। ਅਤੇ ਵਾਹਿਗੁਰੂ ਜੀ, ਇਹ ਸੰਸਾਰ ਦੇ ਅੰਦਰ ਜ਼ਿੰਦਗੀ ਬਤੀਤ ਹੁੰਦਿਆਂ ਇਸ ਸੰਸਾਰ ਦੇ ਰਾਸ ਪੂੰਜੀ ਵੱਲ ਰੁਚੀ ਜ਼ਿਆਦਾ ਹੋਣ ਦੇ ਕਾਰਨ, ਆਪ ਜੀ ਦੇ ਨਾਮ ਸਿਮਰਨ ਦੀ ਬੰਦਗੀ ਘੱਟ ਹੋਣ ਦੇ ਕਾਰਨ ਕਈ ਵਾਰ ਸਾਡੀ ਜਿੰਦ ਜਿਹੜੀ ਇਹ ਕੰਬਦੀ ਹੈ। ਜਿਵੇਂ ਭਗਤ ਕਬੀਰ ਜੀ ਵੀ ਪਾਵਨ ਬਚਨਾਂ ਦੇ ਦੁਆਰਾ ਪਰਮਾਤਮਾ ਦੇ ਦਰ 'ਤੇ ਜਿੱਥੇ ਅਰਦਾਸ ਕਰਦੇ ਨੇ, ਉੱਥੇ ਸੰਸਾਰ ਦੇ ਨਾਲ ਇਹ ਵੀ ਗੱਲ ਸਾਂਝੀ ਕਰਦੇ ਨੇ ਕਿ ਭਾਈ ਦੇਖੋ, ਉਸ ਵਾਹਿਗੁਰੂ ਦੀ ਬੰਦਗੀ ਤੋਂ ਬਿਨਾਂ ਮੇਰਾ ਜਿੰਨਾ ਜੀਵਨ ਬਤੀਤ ਹੋਇਆ ਹੈ, ਅਤੇ ਮੈਨੂੰ ਹੁਣ ਉਸ ਬਤੀਤ ਹੋਏ ਜੀਵਨ ਦੇ ਵਿੱਚੋਂ ਇੱਕੋ ਹੀ ਗੱਲ ਸਾਹਮਣੇ ਆ ਰਹੀ ਹੈ ਕਿ ਮੇਰੇ ਅਵਗਣ ਬੜੇ ਨੇ, ਗੁਣ ਘੱਟ ਨੇ। ਪਰਮਾਤਮਾ ਦੇ ਦਰ 'ਤੇ ਜਾਵਾਂਗਾ, ਪਤਾ ਨਹੀਂ ਪਰਮਾਤਮਾ ਵਾਹਿਗੁਰੂ ਜੀ ਦੇ ਦਰ ਦਾ ਵਿਵਹਾਰ ਸਲੂਕ ਮੇਰੇ ਨਾਲ ਕਿਹੋ ਜਿਹਾ ਹੋਵੇਗਾ। ਹੁਣ ਜਦੋਂ ਇਹ ਗੱਲ ਮੈਂ ਸੋਚਦਾ ਹੈ ਨਾ, ਅਤੇ ਮੇਰੀ ਜਿੰਦ ਜਿਹੜੀ ਉਸ ਭਗਤ ਕਬੀਰ ਜੀ ਕਹਿੰਦੇ ਬੜੀ ਕੰਬਦੀ ਹੈ।

ਜ਼ਿੰਦਗੀ ਰਾਤ ਜਿਹੜੀ ਭਗਤ ਜੀ ਕਹਿੰਦੇ ਉਹ ਬਤੀਤ ਹੋ ਗਈ ਹੈ ਅਤੇ ਦਿਨ ਜਿਹੜਾ ਏ ਉਹ ਵਡੇਪਾ ਰੂਪੀ ਦਿਨ ਜਿਹੜਾ ਉਹ ਆ ਗਿਆ ਏ, ਕੇਸ ਸਾਰੇ ਜਿਹੜੇ ਨੂੰ ਚਿੱਟੇ ਹੋ ਗਏ ਨੇ। ਫਿਰ ਅੱਗੇ ਦੂਜੀ ਉਦਾਹਰਨ ਫਿਰ ਦਿੰਦੇ ਨੇ, ਕਹਿੰਦੇ ਨੇ ਕਿ ਜਿਵੇਂ ਭਵਰਾ ਕਾਲੇ ਰੰਗ ਦਾ ਹੁੰਦਾ ਏ ਅਤੇ ਬੱਗ ਜਿਹੜਾ ਏ ਉਹ ਚਿੱਟੇ ਰੰਗ ਦਾ ਬਗਲਾ ਹੁੰਦਾ ਏ। ਹੁਣ ਉੱਥੇ ਵੀ ਭਗਤ ਜੀ ਉਦਾਹਰਨ ਇਹੀ ਦਿੰਦੇ ਕਿ ਭਵਰੇ ਰੂਪੀ ਕਾਲੇ ਕੇਸ ਜਿਹੜੇ ਉਹ ਬਗਲੇ ਵਰਗੇ ਚਿੱਟੇ ਸਫੈਦ ਹੋ ਗਏ ਨੇ ਵਡੇਪੇ ਦੇ ਕਾਰਨ, ਪਰ ਅਜੇ ਤੱਕ ਜਦੋਂ ਬੰਦਗੀ ਤੋਂ ਵਿਹੋਣਾ ਜੀਵਨ ਵੇਖ ਕੇ ਮੇਰੀ ਜਿੰਦ ਜਿਹੜੀ ਉਹ ਕੰਬਦੀ ਪਈ ਹੈ, ਕਿਉਂਕਿ ਮੇਰੀ ਹਾਲਤ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਇਹ ਜਿਹੜਾ ਸਰੀਰ ਹੈ ਇਹਦੇ ਵਿੱਚ ਇੰਨੀ ਕਮਜ਼ੋਰੀ ਆ ਗਈ ਕਿ ਜਿਵੇਂ ਇਹ ਕੁਮਲਾ ਰਿਹਾ, ਜਿਵੇਂ ਕੋਈ ਬੂਟਾ ਪਾਣੀ ਤੋਂ ਬਿਨਾਂ ਕੁਮਲਾ ਜਾਂਦਾ ਹੈ। ਇਸੇ ਤਰ੍ਹਾਂ ਵਡੇਪੇ ਦੇ ਵਿੱਚ ਬਾਣੀ ਤੋਂ ਬਿਨਾਂ ਇਹ ਜ਼ਿੰਦਗੀ ਰੂਪੀ ਸਰੀਰ ਰੂਪੀ ਜਿਹੜੇ ਫੁੱਲ ਇਹ ਕੁਮਲਾ ਰਿਹਾ ਹੈ, ਅਤੇ ਜਿਹੜਾ ਅੰਦਰ ਹੰਸ ਹੈ ਆਤਮਾ ਹੈ ਉਹ ਉਡਾਰੀ ਮਾਰਨ ਵਾਸਤੇ ਤਿਆਰ ਹੈ। ਪਤਾ ਹੀ ਨਹੀਂ ਬਜ਼ੁਰਗੀ ਵਿੱਚ ਹੁਣ ਉਸ ਹੰਸ ਨੇ ਕਿਹੜੇ ਵੇਲੇ ਉਡਾਰੀ ਮਾਰ ਜਾਣੀ, ਅਤੇ ਚਿੰਤਾ ਇਹ ਲੱਗੀ ਹੈ ਕਿ ਹੰਸ ਨੇ ਪਤਾ ਨਹੀਂ ਕਿਹੜੇ ਵੇਲੇ ਉਡਾਰੀ ਮਾਰ ਜਾਣੀ, ਇਹ ਸਰੀਰ ਕਮਲਾ ਰਿਹਾ ਹੈ ਜਿਹੜਾ ਮੁਰਝਾ ਰਿਹਾ, ਇਹਨੇ ਕਦੋਂ ਸਾਥ ਛੱਡ ਜਾਣਾ ਹੈ। ਅਤੇ ਇਹ ਤਾਂ ਇਸ ਤਰ੍ਹਾਂ ਦਾ ਮੇਰਾ ਜੀਵਨ ਹੈ ਕਿ ਜਿਵੇਂ ਕੱਚੇ ਘੜੇ ਦੇ ਵਿੱਚ ਜਾਂ ਕੱਚੇ ਭਾਂਡੇ ਦੇ ਵਿੱਚ ਕੁੱਜੇ ਵਿੱਚ ਪਾਣੀ ਰੱਖਿਆ ਹੋਵੇ ਤਾਂ ਉਹਦਾ ਕੋਈ ਵਸਾਰ ਨਹੀਂ ਹੁੰਦਾ ਕਿ ਉਹ ਮਿੱਟੀ ਦਾ ਕੱਚਾ ਭਾਂਡਾ ਕਿਹੜੇ ਵੇਲੇ ਗਲ ਟੁੱਟ ਜਾਣਾ ਹੈ। ਇਸੇ ਤਰ੍ਹਾਂ ਹੀ ਭਗਤ ਜੀ ਕਹਿੰਦੇ ਮੇਰੇ ਜੀਵਨ ਦੀ ਖੇਡ ਹੈ ਕਿ ਕੁੱਜੇ ਵਿੱਚ ਕੱਚੇ ਕੁੱਜੇ ਵਿੱਚ ਰੱਖੇ ਹੋਏ ਪਾਣੀ ਵਾਂਗ ਮੇਰੇ ਸਰੀਰ ਦੇ ਸਵਾਸ ਨੇ, ਪਤਾ ਹੀ ਨਹੀਂ ਇਹਨਾਂ ਦਾ ਨਾਤਾ ਕਿਹੜੇ ਵੇਲੇ ਟੁੱਟ ਜਾਣਾ ਹੈ। ਅਤੇ ਮੈਂ ਸਾਰੀ ਜ਼ਿੰਦਗੀ ਜਿੰਨੀ ਬਤੀਤ ਕੀਤੀ ਹੈ ਮੈਂ ਦੁਨੀਆਂ ਦੇ ਆਹਰ ਦੇ ਵਿੱਚ ਦੁਨੀਆਂ ਦੇ ਕੰਮ ਧੰਦਿਆਂ ਦੇ ਵਿੱਚ ਹੀ ਲੱਗਾ ਰਿਹਾ। ਮੇਰੀ ਹਾਲਤ ਉਸ ਬੱਚੀ ਵਰਗੀ ਹੋਈ ਜਿਹੜੀ ਕੁਆਰੀ ਹੀ ਵਿਆਹ ਤੋਂ ਪਹਿਲਾਂ ਹੀ ਸੁਹਾਗਣਾ ਵਾਲੇ ਹਾਰ ਸ਼ਿੰਗਾਰ ਕਰਦੀ ਰਹੇ, ਅਤੇ ਉਹ ਕੀਤੇ ਹੋਏ ਹਾਰ ਸ਼ਿੰਗਾਰ ਭਗਤ ਜੀ ਕਹਿੰਦੇ ਨੇ ਉਹਦੇ ਜੀਵਨ ਵਿੱਚ ਸੁਖਦਾਇਕ ਨਹੀਂ ਹੋ ਸਕਦੇ, ਕਿਉਂਕਿ ਵਿਆਹ ਤੋਂ ਪਹਿਲਾਂ ਕੁਆਰੀ ਕੰਨਿਆ ਦੇ ਕਾਰਜ ਜਿਹੜੇ ਨੇ ਹਾਰ ਸ਼ਿੰਗਾਰ ਦੇ ਉਹ ਕਿਸ ਅਰਥ ਨਹੀਂ ਹੁੰਦੇ। ਇਸੇ ਤਰ੍ਹਾਂ ਹੀ ਕਹਿਣ ਲੱਗੇ ਕਿ ਮੈਂ ਵੀ ਦੁਨੀਆਂ ਦੇ ਵਿੱਚ ਇਹ ਜਿਹੜੇ ਦੁਨੀਆਂ ਦੇ ਆਹਰ ਕਰਦਾ ਰਿਹਾ ਇਹ ਕੁਆਰੀ ਕੰਨਿਆ ਦੇ ਸ਼ਿੰਗਾਰ ਕਰਨ ਵਰਗੇ ਹੀ ਹੈ, ਕਿਉਂਕਿ ਇਹ ਵੀ ਕਿਸੇ ਅਰਥ ਨਹੀਂ ਹੈ ਸੰਸਾਰ ਦੇ ਵਿੱਚ ਜਿੰਨੇ ਵੀ ਕਾਰਜ ਕੀਤੇ ਨੇ। ਫਿਰ ਆਖਰ ਵਿੱਚ ਭਗਤ ਜੀ ਸਮਝਾਉਂਦੇ ਨੇ, ਕਹਿੰਦੇ ਜਿਵੇਂ ਕਿਸੇ ਦੇ ਘਰ ਕੋਈ ਮਹਿਮਾਨ ਆਉਣਾ ਹੋਵੇ, ਰਿਸ਼ਤੇਦਾਰ ਆਉਣਾ ਹੋਵੇ, ਅਤੇ ਉਹ ਵਾਰ ਵਾਰ ਕਾਂ ਨੂੰ ਉਡਾਉਂਦਿਆਂ ਉਡੀਕਾਂ ਕਰਦਾ ਹੈ ਕਿ ਕਦੋਂ ਮਹਿਮਾਨ ਆਵੇ। ਇਸੇ ਤਰ੍ਹਾਂ ਹੀ ਭਗਤ ਜੀ ਕਹਿਣ ਲੱਗੇ ਕਿ ਮੇਰਾ ਸਰੀਰ ਵੀ ਜਿਹੜਾ ਇਹਨਾਂ ਇਹ ਵੀ ਵਕਾਰ ਰੂਪੀ ਕਾਂ ਉਡਾਉਂਦਿਆਂ ਉਡਾਉਂਦਿਆਂ ਉਡੀਕ ਰਿਹਾ ਹੈ ਕਿ ਕਦੋਂ ਮਹਿਮਾਨ ਪਰਮਾਤਮਾ ਅਕਾਲ ਪੁਰਖ ਜੀ ਤੁਸੀਂ ਮੇਰੇ ਹਿਰਦੇ ਦੇ ਅੰਦਰ ਵਸੋ ਅਤੇ ਮੇਰੇ ਜੀਵਨ ਦਾ ਉਧਾਰ ਹੋ ਜਾਵੇ। ਅਤੇ ਫਿਰ ਆਖਰੀ ਪੰਕਤੀ ਦੇ ਅੰਦਰ ਭਗਤ ਜੀ ਪਰਮਾਤਮਾ ਦੇ ਦਰ 'ਤੇ ਤਰਲਾ ਲੈਂਦਿਆਂ ਕਹਿੰਦੇ ਨੇ ਕਿ ਮਹਾਰਾਜ ਹੁਣ ਤਾਂ ਮੈਂ ਇਹ ਵਕਾਰ ਰੂਪੀ ਕਾਂ ਉਡਾਉਂਦਿਆਂ ਉਡਾਉਂਦਿਆਂ ਮੇਰੀਆਂ ਤਾਂ ਬਾਹਾਂ ਵੀ ਥੱਕ ਗਈਆਂ ਅਤੇ ਮੇਰੀ ਜ਼ਿੰਦਗੀ ਦੀ ਕਹਾਣੀ ਜਿਹੜੀ ਇਹ ਵੀ ਖਤਮ ਹੋਣ ਦੇ ਕੰਢੇ 'ਤੇ ਹੀ ਹੈ, ਇਹ ਬਿਲਕੁਲ ਜ਼ਿੰਦਗੀ ਦੇ ਬਿਲਕੁਲ ਕਿਨਾਰੇ 'ਤੇ ਮੇਰੀ ਕਹਾਣੀ ਪਹੁੰਚੀ ਹੈ, ਇਸ ਕਰਕੇ ਕਿਰਪਾ ਕਰੋ ਕਿ ਮੇਰਾ ਜਿਹੜਾ ਇਹ ਸੰਸਾਰ ਵਿੱਚ ਜੀਵਨ ਹੈ ਇਹ ਆਪ ਜੀ ਦੇ ਮਿਲਾਪ ਦੁਆਰਾ ਸਫਲ ਹੋ ਸਕੇ, ਮੈਨੂੰ ਕਿਰਪਾ ਕਰਕੇ ਦਿਦਾਰ ਬਖਸ਼ ਕੇ ਨਿਹਾਲ ਕਰੋ। ਇਹ ਅਰਦਾਸ ਅਤੇ ਆਪਣੇ ਜੀਵਨ ਦੀ ਬਿਰਥਾ ਦੇ ਬਾਰੇ ਭਗਤ ਕਬੀਰ ਜੀ ਪਾਵਨ ਬਾਣੀ ਦੇ ਅੰਦਰ ਦੱਸਦੇ ਨੇ, ਥਰ ਹਰ ਕੰਪੈ ਬਾਲਾ ਜੀਓ ਨਾ ਜਾਣੂ ਕਿਆ ਕਰਸੀ ਪੀਓ। ਬਾਲਾ ਦਾ ਭਾਵ ਹੈ ਜਿੰਦ, ਕਿ ਜਿਹੜੀ ਮੇਰੀ ਜਿੰਦ ਹੈ ਉਹ ਹੁਣ ਥਰ ਥਰ ਕੰਬਦੀ ਪਈ ਹੈ ਭਗਤੀ ਤੋਂ ਵਿਹੋਣੀ ਹੋ ਕੇ। ਜਵਾਨੀ ਵਿੱਚ ਬਚਪਨ ਵਿੱਚ ਅਤੇ ਬੇਪਰਵਾਹੀ ਵਿੱਚ ਚਲੇ ਗਈ, ਇਸ ਪਾਸੇ ਵੱਲ ਨੂੰ ਬਹੁਤਾ ਕੁਝ ਧਿਆਨ ਨਹੀਂ ਦਿੱਤਾ। ਹੁਣ ਜਦੋਂ ਬਲ ਛੁੱਟ ਕੇ ਉਹ ਬੰਧਨ ਪਰੇ, ਹੁਣ ਵਡੇਪੇ ਦੇ ਕਾਰਨ ਬਲ ਘਟਦਾ ਜਾ ਰਿਹਾ ਹੈ, ਬੰਧਨ ਜਿਹੜੇ ਨੇ ਉਹ ਜ਼ਿਆਦਾ ਪੈ ਰਹੇ ਨੇ। ਸੋਚਿਆ ਸੀ ਬਚਪਨ ਖੇਡ ਕੇ ਬਤੀਤ ਕਰ ਲਵਾਂ, ਜਵਾਨੀ ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚ ਬਤੀਤ ਕਰ ਲਵਾਂ ਅਤੇ ਜਦੋਂ ਵਡੇਪਾ ਆ ਜਾਵੇਗਾ ਉਦੋਂ ਮੈਂ ਫਿਰ ਭਗਤੀ ਕਰ ਲਵਾਂਗਾ।

ਪਰ ਹੁਣ ਇਹ ਸਰੀਰ ਵੀ ਕੁਮਲਾਉਂਦਾ ਜਾ ਰਿਹਾ ਹੈ ਅਤੇ ਹੰਸ ਵੀ ਜਿਹੜੀ ਜਿੰਦ ਉਹ ਵੀ ਇਸ਼ਾਰੇ ਕਰ ਰਹੀ ਹੈ ਵੀ ਹੁਣ ਮੈਂ ਪਤਾ ਨਹੀਂ ਕਦੋਂ ਤੇਰਾ ਸਾਥ ਛੱਡ ਜਾਣਾ ਹੈ। ਅਤੇ ਭਗਤ ਜੀ ਸਮਝਾਉਂਦੇ ਇਹ ਗੱਲ ਸੋਚ ਕੇ, ਥਰ ਹਰ ਕੰਪੈ ਬਾਲਾ ਜੀਓ, ਨਾ ਜਾਣੂ ਕਿਆ ਕਰਸੀ ਪੀਓ, ਕਿ ਪਤਾ ਨਹੀਂ ਪਰਮਾਤਮਾ ਦੇ ਹੁਣ ਦਰ 'ਤੇ ਜਾ ਕੇ ਮੇਰੇ ਨਾਲ ਵਿਵਹਾਰ ਸਲੂਕ ਕਿਹੋ ਜਿਹਾ ਹੋਵੇਗਾ। ਕਿਉਂਕਿ ਰਹਿਣ ਗਈ ਮਤ ਦਿਨ ਵੀ ਜਾਏ, ਭਵਰ ਗਏ ਬਗ ਬੈਠੇ ਆਏ, ਕਿ ਰਾਤ ਜਿੰਦ ਜਵਾਨੀ ਰੂਪੀ ਰਾਤ 'ਤੇ ਬਤੀਤ ਹੋ ਗਈ ਹੈ, ਹੁਣ ਦਿਨ ਚੜ੍ਹ ਗਿਆ ਏ, ਭਵਰ ਰੂਪੀ ਜਵਾਨੀ ਵਾਲੇ ਕਾਲੇ ਕੇਸ਼ ਜਿਹੜੇ ਉਡਾਰੀਆਂ ਮਾਰ ਗਏ ਨੇ, ਬਗ ਬੈਠੇ ਆਏ ਹੁਣ ਵਢੇਪਾ ਰੂਪੀ ਬਗ ਜਿਹੜੇ ਨੇ, ਬਗਲਾ ਰੂਪੀ ਇਸ ਕੇਸ ਜਿਹੜੇ ਉਹ ਸਫੈਦ ਆ ਕੇ ਬੈਠ ਗਏ ਨੇ, ਇਹ ਨਹੀਂ ਹੁਣ ਜਾਂਦੇ, ਇਹਦਾ ਰੰਗ ਨਹੀਂ ਹੁਣ ਬਦਲੇਗਾ, ਇਹ ਜੇ ਕਾਲੇ ਤੋਂ ਚਿੱਟੇ ਹੋ ਗਏ ਤਾਂ ਹੁਣ ਚਿੱਟੇ ਹੀ ਰਹਿਣਗੇ। ਕਾਚੈ ਕਰਵੈ ਰਹੀ ਨਾ ਪਾਨੀ, ਹੰਸ ਚੱਲਿਆ ਕਾਇਆ ਕੁਮਲਾਨੀ, ਕੁਵਾਰ ਕੰਨਿਆ ਜੈਸੇ ਕਰਤ ਸਿਗਾਰਾ, ਕਿਉਂ ਰਲੀਆਂ ਮਾਣੇ ਬਾਜ ਪਤਾਰਾ। ਕਹਿਣ ਲੱਗੀ ਕਿ ਹੁਣ ਮੇਰੀ ਜ਼ਿੰਦਗੀ ਜਿਹੜੀ ਹੈ ਦੁਨੀਆਂ ਦੇ ਆਹਰ ਦੇ ਵਿੱਚ ਬਤੀਤ ਹੁੰਦੀ ਜਾ ਰਹੀ ਹੈ, ਅਤੇ ਮੈਨੂੰ ਹੁਣ ਇਹੀ ਤੌਖਲਾ ਏ ਕਿ ਮੇਰਾ ਬਣੇਗਾ ਕੀ। ਕੁਵਾਰ ਕੰਨਿਆ ਜੈਸੇ ਕਰਤ ਸਿਗਾਰਾ, ਕਿਉਂ ਰਲੀਆਂ ਮਾਣੇ ਬਾਜ ਪਤਾਰਾ, ਕਾਗ ਉਡਾਵਤ ਭੁਜਾ ਪਿਰਾਨੀ, ਕਹਿ ਕਬੀਰ ਇਹ ਕਥਾ ਸਿਰਾਨੀ। ਕਹਿਣ ਲੱਗੇ ਮਹਾਰਾਜ, ਜ਼ਿੰਦਗੀ ਦੀ ਕਥਾ ਜਿਹੜੀ ਹੈ, ਜ਼ਿੰਦਗੀ ਦੀ ਕਹਾਣੀ ਜਿਹੜੀ ਉਹ ਮੁੱਕਦੀ ਜਾ ਰਹੀ ਹੈ, ਕਿਰਪਾ ਕਰੋ ਕਿ ਮੈਨੂੰ ਆਪ ਦੇ ਦੀਦਾਰ ਹੋ ਜਾਵਣ, ਅਤੇ ਜਿਹੜੀ ਜਿੰਦ ਮੇਰੀ ਸੰਸਾਰ ਸਾਗਰ ਵਿੱਚ ਇੱਥੇ ਡੁੱਬ ਕੇ ਕਿਹੋ ਜਿਹਾ ਇਹਦੇ ਨਾਲ ਵਿਵਹਾਰ ਹੋਣਾ, ਜਾਂ ਆਪ ਦੇ ਦਰ 'ਤੇ ਕਿਹੜਾ ਵਿਵਹਾਰ ਹੋਣਾ ਹੈ, ਉਹ ਜਿਹੜਾ ਅੰਦਰ ਤੌਖਲਾ ਬਣਿਆ, ਡਰ ਬਣਿਆ, ਉਹਦੇ ਤੋਂ ਨਿਵਰਤੀ ਹੋ ਜਾਵੇ। ਜਿਵੇਂ ਭਗਤ ਜੀ ਨੇ ਉਹਨਾਂ ਬਚਨਾਂ ਦੇ ਦੁਆਰਾ ਇਹ ਜਿੰਦ ਦੀ ਗੱਲ ਸਮਝਾਈ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਅੱਜ ਦੇ ਮੁੱਖ ਵਾਕ ਦੇ ਦੁਆਰਾ ਵੀ ਸਾਨੂੰ ਇਸੇ ਤਰ੍ਹਾਂ ਹੀ ਸਮਝਾ ਰਹੇ ਨੇ ਕਿ ਸੰਸਾਰ ਰੂਪੀ ਸਾਗਰ ਨੂੰ ਦੇਖ ਕੇ ਅਤੇ ਜੰਮਣ ਮਰਨ ਦੇ ਖੇਡ ਦੇ ਦੁੱਖਾਂ ਨੂੰ ਦੇਖ ਕੇ, ਪਰਮਾਤਮਾ ਦੇ ਦਰ 'ਤੇ ਹੋਏ ਫੈਸਲੇ ਨੂੰ ਦੇਖ ਕੇ, ਫਿਰ ਕਹਿਣ ਲੱਗੇ ਮੇਰੇ ਵੀ ਅੰਦਰ ਜਿੰਦ ਜਿਹੜੀ ਉਹ ਡਰਦੀ ਪਈ ਹੈ ਵਿਕਾਰਾਂ ਦੇ ਰਸ ਦੇ ਵਿੱਚ ਜੀਵਨ ਬਰਬਾਦ ਕਰਕੇ, ਕਿ ਹੁਣ ਸੰਸਾਰ ਵਿੱਚ ਬਣੇਗਾ ਕੀ। ਗੁਰੂ ਸਵਾਰਿਓ, ਇਹ ਅਵਸਥਾ ਗੁਰੂ ਸਾਹਿਬਾਨ ਦੀ ਨਹੀਂ ਹੈ, ਪਰ ਸਾਨੂੰ ਸਮਝਾਉਣ ਦੇ ਵਾਸਤੇ ਉਹਨਾਂ ਨੇ ਆਪਣੇ 'ਤੇ ਗੱਲ ਲੈ ਕੇ ਸਮਝਾਉਣ ਦਾ ਬਹੁਤ ਵੱਡਾ ਉਪਰਾਲਾ ਕੀਤਾ ਕਿ ਸਾਨੂੰ ਸੰਸਾਰ ਦੇ ਜੀਵਾਂ ਨੂੰ ਸਮਝ ਆ ਜਾਵੇ। ਸੋ ਸਤਿਗੁਰੂ ਜੀ ਜਿਵੇਂ ਇਹਨਾਂ ਬਚਨਾਂ ਦੇ ਦੁਆਰਾ ਸਾਨੂੰ ਸਮਝਾ ਰਹੇ ਨੇ, ਉਹ ਵਿਚਾਰਨ ਦਾ ਯਤਨ ਕਰੀਏ। ਸਤਿਗੁਰੂ ਜੀ ਦੇ ਪਾਵਨ ਬੋਲ ਨੇ, ਧਨਾਸਰੀ ਮਹੱਲਾ ਪਹਿਲਾ। ਧਨਾਸਰੀ ਰਾਗ ਦਾ ਨਾਮ ਹੈ, ਮਹੱਲਾ ਪਹਿਲਾ ਤੋਂ ਭਾਵ ਹੈ ਕਿ ਇਹ ਬਚਨ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਉਚਾਰੇ ਹੋਏ ਨੇ। ਅੱਗੇ ਸਮਝਾਉਂਦੇ, ਘਰ ਪਹਿਲਾ ਚੌਪਦੇ, ਪਹਿਲੇ ਘਰ ਵਿੱਚ ਚੌਪਦੇ ਦੇ ਰੂਪ ਦੇ ਅੰਦਰ ਇਹ ਸ਼ਬਦ ਨੂੰ ਸਤਿਗੁਰਾਂ ਨੇ, ਗੁਰੂ ਨਾਨਕ ਸਾਹਿਬ ਜੀ ਨੇ ਉਚਾਰਿਆ ਹੈ। ਫਿਰ ਇਸ ਤੋਂ ਅੱਗੇ ਮੂਲ ਮੰਤਰ ਦਾ ਉਚਾਰਨ ਸਤਿਗੁਰਾਂ ਨੇ ਕੀਤਾ ਹੈ। ਮੂਲ ਮੰਤਰ ਦੇ ਦੁਆਰਾ ਪਰਮਾਤਮਾ ਦੇ ਸਵਰੂਪ ਦੇ ਬਾਰੇ ਸਾਨੂੰ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਜਿਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਕੇ ਆਪਣੀ ਜਿੰਦ ਨੂੰ ਵਿਕਾਰਾਂ ਤੋਂ ਰਹਿਤ ਕਰਨਾ ਹੈ, ਦੁਨੀਆਂ ਦੇ ਦੁੱਖਾਂ ਤੋਂ ਰਹਿਤ ਕਰਨਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੇ ਸਵਰੂਪ ਨੂੰ ਬਿਆਨ ਕੀਤਾ ਹੈ ਸਤਿਗੁਰਾਂ ਨੇ। ਸਤਿਗੁਰੂ ਜੀ ਸਮਝਾਉਂਦੇ ਇੱਕ ਓਅੰਕਾਰ, ਕਿ ਜਿਸ ਪਰਮਾਤਮਾ ਦੇ ਅੱਗੇ ਅਸੀਂ ਪੁਕਾਰ ਕਰਨੀ ਉਹ ਕੇਵਲ ਇੱਕ ਹੈ, ਸਤਨਾਮ। ਉਸ ਵਾਹਿਗੁਰੂ ਦਾ ਨਾਮ ਵੀ ਸਦੀਵੀ ਹੈ, ਸਦਾ ਕਾਇਮ ਰਹਿਣ ਵਾਲਾ ਹੈ। ਕਰਤਾ ਪੁਰਖ, ਉਹ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਕਰਤਾ ਭਾਵ ਸੰਸਾਰ ਨੂੰ ਕਰਨ ਵਾਲੇ ਨੇ, ਬਣਾਉਣ ਵਾਲੇ ਨੇ, ਪੈਦਾ ਕਰਨ ਵਾਲੇ ਨੇ। ਪੁਰਖ ਦਾ ਭਾਵ ਹੈ ਕਿ ਇਸ ਸੰਸਾਰ ਨੂੰ ਥਾਪ ਕੇ ਬਣਾ ਕੇ ਇਹਦੇ ਵਿੱਚ ਵਾਹਿਗੁਰੂ ਜੀ ਆਪ ਜੀਵਾਂ ਦੇ ਵਿੱਚ ਕਣ ਕਣ ਦੇ ਵਿੱਚ ਸੁਭਾਏ ਮਾਣ ਨੇ। ਨਿਰਭਉ ਪਰਮਾਤਮਾ ਭੈ ਤੋਂ ਡਰ ਤੋਂ ਰਹਿਤ ਹੈ। ਨਿਰਵੈਰ, ਵਾਹਿਗੁਰੂ ਜੀ ਵੈਰ ਤੋਂ ਵੀ ਰਹਿਤ ਨੇ, ਉਹ ਕਿਸੇ ਦੇ ਨਾਲ ਕੋਈ ਵੈਰ ਈਰਖਾ ਨਹੀਂ ਕਰਦੇ।
ਅਕਾਲ ਮੂਰਤ ਵਾਹਿਗੁਰੂ ਜੀ ਦਾ ਸਵਰੂਪ ਵੀ ਸਮੇਂ ਤੋਂ ਰਹਿਤ ਹੈ, ਭਾਵ ਕਿ ਕਾਲ ਤੋਂ ਸਮੇਂ ਤੋਂ ਟਾਈਮ ਅਤੇ ਸੀਮਾ ਦੇ ਵਿੱਚ ਨਹੀਂ ਹੈ ਵਾਹਿਗੁਰੂ ਜੀ ਦਾ ਸਵਰੂਪ। ਜਿਵੇਂ ਅਸੀਂ ਜੀਵ ਸਾਰੇ ਸਮੇਂ ਦੇ ਇੱਕ ਸੀਮਾ ਦੇ ਵਿੱਚ ਹੈ, ਸੀਮਾ ਵਿੱਚ ਰਹਿ ਕੇ ਇੱਥੇ ਪੈਦਾ ਹੁੰਦੇ ਹੈ, ਵੱਧਦੇ ਫੁੱਲਦੇ ਹੈ ਅਤੇ ਖਾਤਮਾ ਹੁੰਦਾ ਹੈ। ਪਰਮਾਤਮਾ 'ਤੇ ਇਹ ਸਮਾਂ ਇਹ ਨਿਯਮ ਲਾਗੂ ਨਹੀਂ ਹੁੰਦਾ, ਇਸ ਨਿਯਮ ਤੋਂ ਰਹਿਤ ਨੇ। ਅਜੂਨੀ ਵਾਹਿਗੁਰੂ ਜੀ ਜੂਨਾਂ ਤੋਂ ਵੀ ਰਹਿਤ ਨੇ, ਜੂਨਾਂ ਦੇ ਚੱਕਰ ਦੇ ਵਿੱਚ ਨਹੀਂ ਹੈ, ਗੇੜ ਵਿੱਚ ਨਹੀਂ ਹੈ। ਸਹਿਪੰਗ ਵਾਹਿਗੁਰੂ ਜੀ ਦਾ ਪ੍ਰਕਾਸ਼ ਆਪਣੇ ਆਪ ਤੋਂ ਉਹਨਾਂ ਨੂੰ ਕੋਈ ਪੈਦਾ ਕਰਨ ਵਾਲਾ ਨਹੀਂ ਹੈ। ਗੁਰਪ੍ਰਸਾਦ ਅਤੇ ਅਜਿਹੇ ਸਵਰੂਪ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਮਿਲਾਪ ਗੁਰੂ ਦੀ ਕਿਰਪਾ ਦੇ ਨਾਲ ਹੁੰਦਾ ਹੈ। ਜੀਓ ਡਰਤ ਹੈ ਆਪਣਾ ਕੈਸਿਓਂ ਕਰੀ ਪੁਕਾਰੋ। ਇੱਥੇ ਜਿਵੇਂ ਭਗਤ ਕਬੀਰ ਜੀ ਦੇ ਬਚਨ ਆਪਾਂ ਯਾਦ ਕੀਤੇ ਨੇ, ਇਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਵੀ ਸਮਝਾਉਂਦੇ, ਜੀਓ ਡਰਤ ਹੈ ਆਪਣਾ, ਕਿ ਇਸ ਸੰਸਾਰ ਭਿਆਨਕ ਸੰਸਾਰ ਨੂੰ ਵੇਖ ਕੇ ਕਿ ਬੜੇ ਬੜੇ ਲੋਕ ਇੱਥੇ ਵਿਸ਼ੇ ਵਿਕਾਰਾਂ ਵਿੱਚ ਰਸਾਂ ਵਿੱਚ ਗਲਤਾਨ ਹੋ ਗਏ ਨੇ, ਅਤੇ ਮੈਂ ਵੀ ਜਦੋਂ ਇਹੋ ਜਿਹਾ ਜੀਵਨ ਭਗਤੀ ਤੋਂ ਵਿਹੋਣਾ ਦੇਖਦਾ ਹੈ ਅਤੇ ਮੇਰੇ ਜਿੰਦ ਵੀ ਜਿਹੜੀ ਡਰਦੀ ਪਈ ਹੈ, ਕੈਸਿਓਂ ਕਰੀ ਪੁਕਾਰ, ਇਹ ਡਰ ਦੂਰ ਹੋ ਸਕੀ ਉਹਦੇ ਲਈ ਮੈਂ ਕਿਹਦੇ ਅੱਗੇ ਪੁਕਾਰ ਕਰਾਂ, ਮੈਨੂੰ ਕੁਝ ਸਮਝ ਨਹੀਂ ਆ ਰਹੀ। ਇਹ ਸਵਾਲ ਹੈ ਕਿ ਕਿਹਦੇ ਅੱਗੇ ਮੈਂ ਪੁਕਾਰ ਕਰਾਂ ਕਿ ਇਹ ਵਿਸ਼ੇ ਵਿਕਾਰਾਂ ਦਾ ਜੰਮਣ ਮਰਨ ਦਾ ਡਰ ਇਹ ਖਤਮ ਹੋ ਸਕੇ, ਪਾਰ ਉਤਾਰਾ ਹੋ ਸਕੇ। ਅਤੇ ਇਹਦਾ ਜਵਾਬ ਮਿਲਦਾ ਹੈ, ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰੂ। ਕਹਿਣ ਲੱਗੇ ਭਾਈ, ਅਸੀਂ ਤੇ ਉਹ ਦੁੱਖਾਂ ਤੋਂ ਖਤਮ ਕਰਨ ਵਾਲੀ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕੀਤਾ ਹੈ, ਉਹ ਸਦਾ ਹੀ ਦਾਤਾਰ ਹੈ, ਦਾਤਾਂ ਦੇਣ ਵਾਲਾ ਵੀ ਹੈ। ਭਾਈ ਤੁਸੀਂ ਵੀ, ਜੇ ਤੁਹਾਡੀ ਜਿੰਦ ਕੰਬਦੀ ਹੈ ਇਸ ਸੰਸਾਰ ਦੇ ਜਨਮ ਮਰਨ ਦੇ ਵਿਗੇੜ ਨੂੰ ਦੇਖ ਕੇ ਰਹਿਤ ਹੋਣਾ ਚਾਹੁੰਦੀ ਹੈ, ਅਤੇ ਸਤਿਗੁਰੂ ਜੀ ਸਮਝਾਉਂਦੇ ਤੁਸੀਂ ਵੀ ਉਸ ਦੁੱਖਾਂ ਨੂੰ ਵਿਸਾਰਨ ਵਾਲੇ, ਦੁੱਖਾਂ ਨੂੰ ਖਤਮ ਕਰਨ ਵਾਲੇ ਸਦਾ ਦਾਤਾਰ ਪਰਮਾਤਮਾ ਦਾ ਨਾਮ ਜਪੋ, ਕਿਉਂਕਿ ਜਦੋਂ ਤੁਸੀਂ ਉਹਦਾ ਨਾਮ ਜਪੋਗੇ ਉਹ ਤੁਹਾਡੀ ਸਹਾਇਤਾ ਵੀ ਕਰਨਗੇ ਅਤੇ ਤੁਹਾਡੀ ਪਾਲਣਾ ਵੀ ਕਰਨਗੇ, ਕਿਉਂਕਿ ਸਦੀਵੀ ਦਾਤੇ ਉਹ ਨੇ। ਬਾਕੀ ਦੁਨੀਆਂ ਦੇ ਦਾਤੇ ਜਿਹੜੇ ਖਵਾਉਂਦੇ ਉਹ ਬਦਲਦੇ ਰਹਿੰਦੇ ਨੇ, ਪਰ ਸਦੀਵੀ ਦਾਤਾ ਜੋ ਹੈ, ਸਭਨਾ ਦੀਆਂ ਕਾ ਇੱਕ ਦਾਤਾ ਜੋ ਹੈ, ਉਹ ਅਕਾਲ ਪੁਰਖ ਵਾਹਿਗੁਰੂ ਜੀ ਹੈ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰੋ। ਸਤਿਗੁਰੂ ਜੀ ਸਮਝਾਉਂਦੇ ਕਿ ਦੇਖੋ, ਜਦੋਂ ਅਸੀਂ ਕਿਸੇ ਕੋਲੋਂ ਕੋਈ ਚੀਜ਼ ਮੰਗਦੇ ਹਾਂ, ਭਾਵੇਂ ਕਿੰਨਾ ਵੀ ਉਹ ਸਾਡਾ ਕੋਈ ਪਰਿਵਾਰਕ ਮੈਂਬਰ ਜਾਂ ਪਿਆਰਾ ਆਪਣਾ ਭਾਈ ਬੰਦੀ ਹੋਵੇ, ਫਿਰ ਵੀ ਮੰਗਦਿਆਂ ਕਈ ਵਾਰ ਜਦੋਂ ਮੰਗਦੇ ਤਾਂ ਸਾਨੂੰ ਲੱਜਾ ਆਉਂਦੀ ਕਿ ਵਾਰ ਵਾਰ ਅਸੀਂ ਕਿਸੇ ਕੋਲ ਮੰਗਦੇ ਪਏ ਹਾਂ, ਅਤੇ ਕਈ ਵਾਰੀ ਅਸੀਂ ਕਹਿ ਵੀ ਦਿੰਦੇ ਹਾਂ ਕਿ ਮੈਂ ਵਾਰ ਵਾਰ ਤੁਹਾਡੇ ਕੋਲ ਮੰਗ ਰਿਹਾ ਹੈ, ਮੈਨੂੰ ਤਾਂ ਆਪ ਬੜੀ ਸ਼ਰਮ ਆਉਂਦੀ ਕਿ ਮੈਂ ਵਾਰ ਵਾਰ ਤੁਹਾਡੇ ਕੋਲ ਮੰਗਦਾ ਹਾਂ। ਅਤੇ ਦੂਜੇ ਪਾਸੇ ਜਿਹਦੇ ਕੋਲ ਕੋਈ ਚੀਜ਼ ਵਾਰ ਵਾਰ ਮੰਗੀ ਜਾਂਦੀ ਹੈ, ਉਹ ਵੀ ਕਈ ਵਾਰੀ ਅੱਕ ਜਾਂਦਾ ਵੀ ਮੈਂ ਤੇਰੇ ਜੋਗਾ ਹੀ ਹਾਂ, ਵਾਰ ਵਾਰ ਤੂੰ ਮੇਰੇ ਕੋਲੋਂ ਹੀ ਆ ਕੇ ਮੰਗਦਾ ਹੈ। ਅਤੇ ਸਤਿਗੁਰੂ ਜੀ ਸਮਝਾਉਂਦੇ ਪਰਮਾਤਮਾ ਦਾ ਸੁਭਾਅ ਇੱਦਾਂ ਦਾ ਨਹੀਂ ਹੈ। ਸਾਹਿਬ ਮੇਰਾ ਨੀਤ ਨਵਾਂ, ਕਹਿੰਦੇ ਉਹ ਦਾਤਾਂ ਦਿੰਦਿਆਂ ਐਂ ਲੱਗਦਾ ਹੈ ਕਿ ਜਿਵੇਂ ਉਹ ਮਾਲਕ ਪਹਿਲੀ ਵਾਰੀ ਦਾਤਾਂ ਦੇ ਰਿਹਾ ਹੈ, ਅਤੇ ਸਾਨੂੰ ਵੀ ਕੋਈ ਲੱਜਾ ਨਹੀਂ ਆਉਂਦੀ ਉੱਥੇ ਮੰਗਣ ਲੱਗਿਆਂ, ਜਦੋਂ ਅਸੀਂ ਵੀ ਵਾਹਿਗੁਰੂ ਕੋਲ ਮੰਗਦੇ ਤਾਂ ਐਂ ਲੱਗਦਾ ਜਿਵੇਂ ਅਸੀਂ ਪਹਿਲੀ ਵਾਰੀ ਮੰਗ ਰਹੇ ਹਾਂ ਕਿ ਸ਼ਾਇਦ ਪਹਿਲੀ ਵਾਰੀ ਸਾਡਾ ਨਾਤਾ ਜੁੜਿਆ। ਸੋ ਇਸ ਤਰ੍ਹਾਂ ਸਤਿਗੁਰੂ ਸਮਝਾਉਂਦੇ ਉਹ ਮਾਲਕ ਨਿੱਤ ਨਵਾਂ ਹੈ, ਨਿੱਤ ਦਾਤਾਂ ਦੇ ਕੇ ਨਵਾਜਦਾ ਹੈ, ਅਤੇ ਉਹਦੇ ਅੱਗੇ ਅਰਦਾਸ ਕਰੋ ਤਾਂ ਤੁਹਾਡਾ ਇਹ ਡਰ ਦੂਰ ਹੋਵੇਗਾ। ਰਹਾਓ ਅਣ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ। ਸਤਿਗੁਰੂ ਜੀ ਸਮਝਾਉਂਦੇ ਸਦਾ ਹੀ ਅਣ ਦਿਨ ਉਸ ਮਾਲਕ ਦਾ ਨਾਮ ਜਪਣਾ ਚਾਹੀਦਾ ਹੈ, ਕਿਉਂਕਿ ਆਖਰਕਾਰ ਉਹੀ ਜਨਮ ਮਰਨ ਦੇ ਗੇੜ ਤੋਂ ਵਾਹਿਗੁਰੂ ਜੀ ਸਾਨੂੰ ਛਡਾਉਂਦੇ ਨੇ। ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਕਹਿਣ ਲੱਗੇ ਮੇਰੀ ਕਾਮਣੀ ਮੇਰੀ ਜਿੰਦੇ, ਇਹ ਗੱਲ ਧਿਆਨ ਦੇ ਨਾਲ ਸੁਣ ਕੇ ਪਰਮਾਤਮਾ ਦਾ ਨਾਮ ਸੁਣਿਆ ਕਰ, ਉਹਨੂੰ ਗਾਵਿਆ ਕਰ, ਉਹਦੇ ਨਾਮ ਨੂੰ ਸੁਣਿਆ ਕਰ। ਜੇ ਤੂੰ ਪਰਮਾਤਮਾ ਦੇ ਨਾਮ ਦੇ ਨਾਲ ਜੁੜੇਂਗੀ ਤਾਂ ਤੇਰਾ ਪਾਰ ਉਤਾਰਾ ਹੋ ਜਾਵੇਗਾ। ਦਇਆਲ ਤੇਰਾ ਨਾਮ ਤਰਾਂ ਸਦ ਕੁਰਬਾਨ ਹੈ ਜਾਉਂ ਰਹਾਓ। ਵਾਹਿਗੁਰੂ ਜੀ ਦਿਆਲੂ ਪਰਮਾਤਮਾ ਜੀ,
ਮੈਂ ਤੇਰੇ ਨਾਮ ਦੇ ਦੁਆਰਾ ਤੇਰੇ ਨਾਮ ਨੂੰ ਜਪ ਕੇ ਇਸ ਸੰਸਾਰ ਤੋਂ ਤਰ ਸਕਦਾ ਹੈ ਅਤੇ ਤੇਰੀ ਕਿਰਪਾ ਦੇ ਨਾਲ ਨਾਮ ਜਪ ਕੇ ਮੈਂ ਇਹ ਤਰਨ ਦਾ ਯਤਨ ਕਰ ਰਿਹਾ ਹੈ। ਵਾਹਿਗੁਰੂ ਜੀ ਤੁਸੀਂ ਦਿਆਲੂ ਹੋ, ਮੈਂ ਤੁਹਾਡੇ ਤੋਂ ਕੁਰਬਾਨ ਜਾਂਦਾ ਹਾਂ। ਸਰਬੰ ਸਾਚਾ ਏਕ ਹੈ ਦੂਜਾ ਨਾਹੀਂ ਕੋਈ। ਸਤਿਗੁਰੂ ਜੀ ਸਾਨੂੰ ਸਮਝਾਉਂਦੇ ਕਿ ਇਸ ਸੰਸਾਰ ਵਿੱਚ ਹਰ ਥਾਂ 'ਤੇ ਇੱਕ ਪਰਮਾਤਮਾ ਹੀ ਮੌਜੂਦ ਹੈ, ਵਿਆਪਕ ਹੈ, ਉਹਦੇ ਤੋਂ ਬਿਨਾਂ ਦੂਜਾ ਕੋਈ ਨਹੀਂ ਸਾਡੀ ਸਾਰ ਲੈਣ ਵਾਲਾ। ਤਾਂ ਕਿ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ, ਅਤੇ ਉਸ ਮਾਲਕ ਦੀ ਸੇਵਾ ਵੀ ਉਹੀ ਕਰ ਸਕਦਾ ਏ ਜਿਹਦੇ 'ਤੇ ਵਾਹਿਗੁਰੂ ਜੀ ਪਰਮਾਤਮਾ ਦੀ ਮਿਹਰ ਕਰਦੇ ਨੇ, ਨਦਰ ਕਰਦੇ ਨੇ। ਤੁਧਬਾਜ ਪਿਆਰੇ ਕੇਵਰ ਹਾਂ, ਹੇ ਵਾਹਿਗੁਰੂ ਜੀ ਤੁਹਾਡੇ ਤੋਂ ਬਿਨਾਂ ਮੈਂ ਕਿਵੇਂ ਜੀਵਨ ਬਤੀਤ ਕਰਾਂ, ਕਿਉਂਕਿ ਤੁਸੀਂ ਹੀ ਮੇਰੇ ਜੀਵਨ ਦਾ ਆਧਾਰ ਹੋ, ਤੁਹਾਡੇ ਹੀ ਨਾਲ ਜੁੜਿਆ ਮੇਰੀ ਜ਼ਿੰਦਗੀ ਹੈ। ਸਾ ਵਡਿਆਈ ਦੇਹ ਜਿਤ ਨਾਮ ਤੇਰਾ ਲਾਗ ਰਹਾਂ। ਵਾਹਿਗੁਰੂ ਜੀ ਤੇਰੇ ਤੋਂ ਬਿਨਾਂ ਮੇਰਾ ਕੋਈ ਸਹਾਰਾ ਨਹੀਂ ਹੈ, ਇਸ ਕਰਕੇ ਪਰਮਾਤਮਾ ਵਾਹਿਗੁਰੂ ਜੀ ਸਾ ਵਡਿਆਈ ਦਿਓ, ਉਹ ਬਖਸ਼ਿਸ਼ ਕਰੋ, ਉਹ ਵਡਿਆਈ ਦੇਵੋ ਜਿਤ ਨਾਮ ਤੇਰੇ ਲਾਗ ਰਹਾਂ, ਕਿ ਜਿਸ ਦੇ ਦੁਆਰਾ ਮੈਂ ਤੁਹਾਡੀ ਬੰਦਗੀ ਕਰਾਂ, ਮੈਨੂੰ ਉਹ ਵਡਿਆਈ ਉਹ ਬਖਸ਼ਿਸ਼ ਦੇ ਦੇਵੋ। ਅਤੇ ਸਤਿਗੁਰੂ ਜੀ ਸਮਝਾਉਂਦੇ ਦੂਜਾ ਨਾ ਹੀ ਕੋਈ ਜਿਸ ਆਗੇ ਪਿਆਰੇ ਜਾਏ ਕਹਾਂ ਰਹਾਓ। ਵਾਹਿਗੁਰੂ ਜੀ ਤੁਹਾਡੇ ਤੋਂ ਬਿਨਾਂ ਮੈਨੂੰ ਕੋਈ ਦੂਜਾ ਹੋਰ ਨਜ਼ਰ ਨਹੀਂ ਆਉਂਦਾ ਜਿਹਦੇ ਦਰ 'ਤੇ ਮੈਂ ਜਾ ਕੇ ਅਤੇ ਇਹ ਪੁਕਾਰ ਕਰ ਸਕਾਂ ਜ਼ਿੰਦਗੀ ਦੀ ਸਫਲਤਾ ਲਈ। ਤੁਸੀਂ ਹੀ ਮੇਰਾ ਆਸਰਾ ਹੋ। ਸੇਵੀ ਸਾਹਿਬ ਆਪਣਾ ਅਵਰ ਨਾ ਜਾਚੂ ਕੋਈ। ਮਾਲਕ ਵਾਹਿਗੁਰੂ ਜੀ ਦੀ, ਸਤਿਗੁਰੂ ਜੀ ਕਹਿੰਦੇ ਮੈਂ ਬੰਦਗੀ ਕਰਦਾ ਹੈ, ਉਹਦੇ ਤੋਂ ਮੈਂ ਬਿਨਾਂ ਹੋਰ ਕਿਸੇ ਦੀ ਜਾਚਣਾ ਨਹੀਂ ਕਰਦਾ, ਹੋਰ ਕਿਸੇ ਦਾ ਆਸਰਾ ਨਹੀਂ ਰੱਖਦਾ। ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ। ਕਹਿਣ ਲੱਗੇ ਮੇਰਾ ਅਤੇ ਨਾਨਕ ਦਾ ਦਾਸ ਦਾ ਆਸਰਾ ਉਹ ਅਕਾਲ ਪੁਰਖ ਵਾਹਿਗੁਰੂ ਹੀ ਹੈ, ਮੈਂ ਤਾਂ ਉਸੇ ਵਾਹਿਗੁਰੂ ਦਾ ਹੀ ਦਾਸ ਹੈ, ਉਹਦਾ ਹੀ ਸੇਵਕ ਹੈ, ਉਸ ਵਾਹਿਗੁਰੂ ਤੋਂ ਬਿਨਾਂ ਮੈਂ ਹੋਰ ਕਿਸੇ ਦੇ ਅੱਗੇ ਝੋਲੀ ਨਹੀਂ ਅੱਡਦਾ, ਅਤੇ ਮੈਂ ਉਸੇ ਵਾਹਿਗੁਰੂ ਤੋਂ ਬਿੰਦ ਬਿੰਦ ਚੁੱਕ ਚੁੱਕ ਹੋਏ ਮੈਂ ਖਿੰਨ ਖਿੰਨ ਸਦਕੇ ਜਾਂਦਾ ਹੀ ਵਾਰ ਨਹੀਂ ਜਾਂਦਾ ਹਾਂ ਉਸ ਵਾਹਿਗੁਰੂ ਤੋਂ। ਸਾਹਿਬ ਤੇਰੇ ਨਾਮ ਬਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾਓ। ਅਤੇ ਮੈਂ ਮਾਲਕ ਤੋਂ ਜਿੱਥੇ ਵਾਰ ਨਹੀਂ ਜਾਂਦਾ ਏ ਉੱਥੇ ਵਾਹਿਗੁਰੂ ਦੇ ਸਾਹਿਬ ਦੇ ਨਾਮ ਤੋਂ ਵੀ ਮੈਂ ਬਲਹਾਰ ਜਾਂਦਾ ਏ, ਕੁਰਬਾਨ ਜਾਂਦਾ ਏ, ਜਿਸ ਵਾਹਿਗੁਰੂ ਦੇ ਨਾਮ ਦੇ ਨਾਲ ਮੇਰਾ ਨਾਤਾ ਜੁੜਨ ਅਤੇ ਮੇਰਾ ਜਿਹੜੀ ਜਿੰਦ ਡਰਦੀ ਸੀ ਨਾ ਸੰਸਾਰ ਵਿੱਚ ਵਿਕਾਰਾਂ ਤੋਂ, ਜੰਮਣ ਮਰਨ ਤੋਂ ਕਿ ਕਿਵੇਂ ਰਹਿ ਤੋਵਾਂ, ਹੁਣ ਮਾਲਕ ਦੇ ਨਾਮ ਜਪਣ ਦੇ ਦੁਆਰਾ ਹੀ ਮੇਰੇ ਜੀਵਨ ਦਾ ਆਧਾਰ ਹੋਇਆ ਏ। ਇਸ ਕਰਕੇ ਮੈਂ ਵਾਹਿਗੁਰੂ ਤੋਂ, ਉਹਦੇ ਨਾਮ ਤੋਂ ਬਲਹਾਰ ਜਾਂਦਾ, ਕੁਰਬਾਨ ਜਾਂਦਾ ਹਾਂ। ਸੋ ਅੱਜ ਦੇ ਪਾਵਨ ਉਪਦੇਸ਼ ਦੇ ਦੁਆਰਾ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਜੇ ਜੀਵਨ ਦੇ ਸਾਰੇ ਡਰ ਤੌਖਲੇ ਸਹਿਮ ਦੂਰ ਕਰਨੇ ਨੇ ਤਾਂ ਸਾਨੂੰ ਵਾਹਿਗੁਰੂ ਦੀ ਬੰਦਗੀ ਕਰਨੀ ਚਾਹੀਦੀ ਹੈ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨਾ ਕਲ ਰਾਖੀ ਮੇਰੀ ਸੁਕਹੁ ਟਲ ਗੁਰ ਸੇਵੀਐ ਅਹਿੰਸਾ ਸੁਭਾਈ

0: ਸਿਮਰੋ ਸਿਮਰ ਸਿਮਰ ਸੁਖ ਪਾਓ,
1: ਕਲ ਕਲੇਸ਼ਾਂ ਮਾਹੇ ਮਿਟਾਓ,
0: ਸਿਮਰੋ ਜਾਸ ਸੰਪਰੇਕੇ,
1: ਨਾਮ ਜਪ ਅਗੰਤ ਅਨੇਕੈ,
0: ਵੇਦ ਪ੍ਰਾਣ ਸਿਮਰ ਸਦੀ ਆਖਰ,
1: ਕੀਨੇ ਰਾਮ ਨਾਮ ਇਕ ਆਖਰ,
0: ਕਿਨਕਾ ਏਕ ਸੇ ਜੀ ਬਸਾਵੇ,
1: ਤਾਕੀ ਮਹਿਮਾ ਗਨੀ ਨਯਾਵੇ,
0: ਕਾਂਖੀ ਏਕੇ ਦਰਸ ਦੁਹਾਰੋ,
1: ਨਾਨਕ ਅਨ ਸੰਗ ਮੋਹੇ ਉਧਾਰੋ,
0: ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ,
1: ਭਗਤ ਜਨਾ ਕੈ ਮਨ ਵਿਸਰਾਮ ਰਹਾਉ,
0: ਪ੍ਰਭ ਕੇ ਸਿਮਰਨ ਗਰਭ ਨਾ ਵਸੇ,
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ,
0: ਪ੍ਰਭ ਕੇ ਸਿਮਰਨ ਕਾਲ ਪਰ ਹਰੇ,
1: ਪ੍ਰਭ ਕੈ ਸਿਮਰਨ ਦੁਸ਼ਮਣ ਡਰੈ,
0: ਪ੍ਰਭ ਸਿਮਰਤ ਕਛ ਵਿਖ

0: ਰਾਖੇ ਸਿਮਰਨ ਤੀਰਥ ਇਸ਼ਨਾਨੀ,
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ,
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ,
1: ਪ੍ਰਭ ਕੈ ਸਿਮਰਨ

0: ਸਿਮਰੇ ਸੇ ਪਰ ਅਪਕਾਰੀ,
1: ਪ੍ਰਭ ਕੋ ਸਿਮਰੇ ਤੈ ਸਦ ਬਲਿਹਾਰੀ,
0: ਪ੍ਰਭ ਕੋ ਸਿਮਰੇ ਸੇ ਸੁਖ ਸਹਾਵੇ,
1: ਪ੍ਰਭ ਕੋ ਸਿਮਰੇ ਤੈ ਸੁਖ ਬਿਹਾਵੇ,
0: ਪ੍ਰਭ ਕੋ ਸਿਮਰੇ ਤੈ ਆਤਮ ਜੀਤਾ,
1: ਪ੍ਰਭ ਕੋ ਸਿਮਰੇ ਤੈ ਨਿਰਮਲ ਰੀਤਾ,
0: ਪ੍ਰਭ ਕੋ ਸਿਮਰੇ ਤੈ

0: ਸਿਮਰਨ ਨਿਸ਼ਚਲ ਆਸਨ,
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ,
0: ਪ੍ਰਭ ਕੇ ਸਿਮਰਨ ਅਨਹਦ ਚੁਨਕਾਰ,
1: ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ,
0: ਸਿਮਰੇ ਸੇਜਨ ਜਿਨ ਕੋ ਪ੍ਰਮਿਆ,
1: ਨਾਨਕ ਤਿੰਜਨ ਸਰਨੀ ਪਿਆ,
0: ਹਰ ਸਿਮਰਨ ਕਰ ਭਗਤ ਪਰਤਾਏ,
1: ਹਰ ਸਿਮਰਨ ਲਗ ਬੇਦ ਉਪਾਏ,
0: ਹਰ ਸਿਮਰਨ ਪੈਸੇ ਜਤੀ ਦਾਤੇ,
1: ਹਰ ਸਿਮਰਨ ਦੀ ਚੌਂਕ ਉੱਠ ਜਾਤੇ,
0: ਹਰ ਸਿਮਰਨ ਧਾਰੀ ਸਭ ਧਰਨਾ,
1: ਸਿਮਰ ਸਿਮਰ ਹਰ ਕਾਰਨ ਕਰਨਾ,
0: ਹਰ ਸਿਮਰਨ ਕੀਓ ਸਗਲ ਆਕਾਰ,

0: ਜੈ ਮਾਤ ਪਿਤਾ ਸੁਤਮੀਤ ਨ ਭਾਈ
1: ਮਨੋਹਾ ਨਾਮ ਤੇਰੇ ਸੰਗ ਸਹਾਈ
0: ਜੈ ਮਹਾ ਭਿਆ ਦੂਤ ਜਮ ਦਲੈ
1: ਤੈ ਕੇਵਲ ਨਾਮ ਸੰਗ ਤੇਰੇ ਚੱਲੇ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਕਿਨ ਮਹਿ ਉਧਾਰੀ
0: ਅਨਕ ਪੁਨ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੇ
0: ਗੁਰਮੁਖ ਨਾ ਜਪੋ ਮਨ ਮੇਰੇ
1: ਨਾਨਕ ਪਾਵੋ ਸੁਖ ਕਨੇਰੇ
0: ਸਗਲ ਸਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਖ ਕਰੋਰੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖਣਾ ਬੁਝਾਵੈ
1: ਹਰ ਕਾ ਨਾਮ ਜਪਤ ਆਵੇ
0: ਜੈ ਮਾਰਗ ਇਹ ਜਾਤ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸਹੇਲਾ
0: ਐਸਾ ਨਾਮ ਮਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮ ਗਤ ਪਾਈਐ
0: ਛੂਟਤ ਨਹੀਂ ਕੋਟ ਲਖਵਾਹੀ
1: ਨਾਮ ਜਪਤੈ ਪਾਰ ਪਰਾਹੀ
0: ਅਨਕ ਬਿਗੰਜੈ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋ ਜਨ

0: ਨਾਮ ਸੰਕੀਰਤੇ ਤਰੇ
1: ਪਾਰ ਜਾਤ ਹਰ ਕੋ ਨਾਮ
0: ਨਾਮ ਦੇਨ ਹਰ ਹਰ ਗੁਣ ਗਾਮ
1: ਸਤੇ ਉੱਤਮ ਹਰ ਕੀ ਕਥਾ
0: ਨਾਮ ਸੰਤ ਦਰਦ ਦੁਖ ਲਥਾ
1: ਨਾਮ ਕੀ ਮਹਿਮਾ ਸੰਤ ਰਿਦ ਵਸੈ
0: ਸੰਤ ਪ੍ਰਤਾਪ ਦੰਤ ਸਭ ਨਸੈ
1: ਸੰਤ ਕਾ ਸੰਗ ਬੜ ਭਾਗੀ

0: ਮਨ ਹਰਿ ਕੇ ਨਾਮ ਕੀ ਮਹਿਮਾ ਊਚ,
1: ਨਾਨਕ ਨਾਮ ਉਧਰੇ ਪਤਲਤ ਬਹੁ ਮੂਚ,
0: ਬਹੁਤ ਸਿਆਣਪ ਜਮ ਕਾ ਪਉ ਵਿਆਪੈ,
1: ਅਨਕ ਜਤਨ ਕਰ ਤ੍ਰਿਸ਼ਨਾ ਤਰਾਪੈ,
0: ਏਕ ਅਨੇਕ ਅਗਨ ਨਹੀਂ ਬੂਝੈ,
1: ਓਟ ਪਾਵ ਦਰਗਹਿ ਨਹੀਂ ਸੀਜੈ,
0: ਛੋਟ ਸੁਨਾਹੀ ਉਪੈ ਆਲ,
1: ਮੋਹੇ ਵਿਆਪੈ ਮਾਇਆ ਜਾਲ,
0: ਔਰ ਕਰਤੂ ਸਗਲੀ ਜਮਡਾਨੈ,
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ,
0: ਹਰ ਕਾ ਨਾਮ ਜਪ ਦੁਖ ਜਾਏ,
1: ਨਾਨਕ ਬੋਲੇ ਸਹਿਜ ਸਵਾਏ,
0: ਚਾਰ

0: ਸਿਰ ਰਹਿਣ ਵਿਰਥਾ ਵਿਹਾਏ,
1: ਮੇਘ ਬਿਨਾ ਜੋ ਖੇਤੀ ਜਾਏ,
0: ਗੋਬਿੰਦ ਭਜਨ ਬਿਨ ਵਿਰਥੇ ਸਭ ਕਾਮ,
1: ਜਿਉ ਕਿਰਪਨ ਕੇ ਨਿਰਾਰਥ ਦਾਮ,
0: ਤਨ ਤੇ ਜਨ ਜੈ ਕਟ ਵਸਿਓ ਹਰ ਨਾਉ,
1: ਨਾਨਕ ਤਾਂ ਕੈ ਬਲ ਵਲ ਜਾਓ,
0: ਰਹਿਤ ਅਵਰ ਕਛ ਅਵਰ।

0: ਸਾਧਕੇ ਸੰਗ ਮੁਖੀ ਉਜਲ ਹੋਤ
1: ਸਾਧ ਸੰਗ ਮਲ ਸਗਲੀ ਖੋਤ
0: ਸਾਧਕੇ ਸੰਗ ਮਿਟੇ ਅਭਿਮਾਨ
1: ਸਾਧਕੇ ਸੰਗ ਪ੍ਰਗਟੇ ਸੋ ਗਿਆਨ
0: ਸਾਧਕੇ ਸੰਗ ਬੂਝੇ ਪ੍ਰਭ ਨੇਰਾ
1: ਸਾਧ ਸੰਗ ਸਭ ਹੋਤ ਨਵੇਰਾ
0: ਸਾਧਕੇ ਸੰਗ ਪਾਏ ਨਾਮ ਰਤਨ
1: ਸਾਧਕੇ ਸੰਗ ਏਕ ਉਪਰ ਜਤਨ
0: ਸਾਧਕੀ ਮਹਿਮਾ ਵਰਨੇ ਕੌਣ ਪ੍ਰਾਣੀ
1: ਨਾਨਕ ਸਾਧਕੀ ਸੋਭਾ ਬ੍ਰਹਮਾ ਸਮਾਨੀ
0: ਸਾਧਕੇ ਸੰਗ ਗੋਚਰ ਮਿਲੇ
1: ਸਾਧਕੇ ਸੰਗ ਸਦਾ ਪਰ ਫੁਲੇ
0: ਸਾਧਕੇ ਸੰਗਾ ਵੇ ਬਸ ਪੰਚਾ
1: ਸਾਧ ਸੰਗ ਅਮਰਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ
1: ਸਾਧਕੇ ਸੰਗ ਮਨੋਹਰ ਵੈਨ
0: ਸਾਧਕੇ ਸੰਗ ਨ ਕਤ ਹੂੰ ਤਾਵੈ
1: ਸਾਧ ਸੰਗ ਅਸਤ ਮਨ ਪਾਵੈ
0: ਸਾਧਕੇ ਸੰਗ ਮਾਇਆ ਤੇ ਭਿੰਨ
1: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
0: ਸਾਧ ਸੰਗ ਦੁਸ਼ਮਣ ਸਭ ਮੀਤ
1: ਸਾਧੂ ਤੇ ਸੰਗ ਮਹਾਪਲੀਤ
0: ਸਾਧ ਸੰਗ ਕਿਸ ਸਿਉ ਨਹੀਂ ਬੈਰ
1: ਸਾਧਕੇ ਸੰਗ ਨ ਬੀਗਾ ਪੈਰ
0: ਸਾਧਕੇ ਸੰਗ ਨਾਹੀ ਕੋ ਮੰਦਾ
1: ਸਾਧ ਸੰਗ ਜਾਣੇ ਪਰਮਾਨੰਦਾ
0: ਸਾਧਕੇ ਸੰਗ ਨਾਹੀ ਹੋ ਤਾਪ
1: ਸਾਧਕੇ ਸੰਗ ਤਜੈ ਸਭ ਆਪ
0: ਤੇ ਜਾਣੇ ਸਾਧ ਬੜਾਈ
1: ਨਾਨਕ ਸਾਧ ਪ੍ਰਭੂ ਬਣਾਈ
0: ਸਾਧਕੇ ਸੰਗ ਨ ਕਬੂ ਤਾਵੈ
1: ਸਾਧਕੇ ਸੰਗ ਸਦਾ ਸੁਖ ਪਾਵੈ
0: ਸਾਧ ਸੰਗ ਵਸਤ ਗੋਚਰ ਲਹੇ
1: ਸਾਧੂ ਕੇ ਸੰਗ ਅਜਰ ਸਹਿ
0: ਸਾਧਕੇ ਸੰਗ ਵਸੇ ਥਾਨ ਉੱਚੈ
1: ਸਾਧੂ ਕੇ ਸੰਗ ਮਹਿ ਪਹੁੰਚੈ
0: ਸਾਧਕੇ ਸੰਗ ਦ੍ਰਿੜ ਹੈ ਸਭ ਧਰਮ
1: ਸਾਧਕੇ ਸੰਗ ਕੇਵਲ ਪਾਰ ਬ੍ਰਹਮ
0: ਸਾਧਕੇ ਸੰਗ ਪਾਏ ਨਾਮ ਨਿਧਾਨ
1: ਨਾਨਕ ਸਾਧੂ ਕੈ ਕਰਵਾਨ
0: ਸਾਧਕੇ ਸੰਗ ਸਭ ਕੋਲੇ ਉਧਾਰ
1: ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ
0: ਸਾਧੂ ਕੇ ਸੰਗ ਸੋ ਤਨ ਪਾਵੈ
1: ਜਿਸ ਸੰਗ ਤੇ ਸਭ ਕੋ ਬਰਸਾਵੈ
0: ਸਾਧ ਸੰਗ ਧਰਮ ਰਾਏ ਕਰੇ ਸੇਵਾ
1: ਸਾਧਕੇ ਸੰਗ ਸੋਭਾ ਸੁਰ ਦੇਵਾ
0: ਸਾਧੂ ਕੈ ਸੰਗ ਪਾਪ ਭਲਾਇਨ
1: ਸਾਧ ਸੰਗ ਅੰਮ੍ਰਿਤ ਗੁਣ ਗਾਇਨ
0: ਸਾਧਕੇ ਸੰਗ ਸਰਬ ਥਾਨ ਗਮ
1: ਨਾਨਕ ਸਾਧਕੇ ਸੰਗ ਸਫਲ ਜਨਮ
0: ਸਾਧਕੇ ਸੰਗ ਨਹੀਂ ਕਿਛ ਕਾਲ
1: ਦਰਸ਼ਨ ਭੇਟ ਤੋਤ ਨਿਹਾਲ
0: ਸਾਧਕੇ ਸੰਗ ਕਲੂਖਤ ਹਰੇ
1: ਸਾਧਕੇ ਸੰਗ ਨਰਕ ਪਰ ਹਰੇ
0: ਸਾਧਕੇ ਸੰਗ ਇਹਾਂ ਉਹਾਂ ਸੁਹੇਲਾ
1: ਸਾਧ ਸੰਗ ਬਿਸ਼ਰਤ ਹਰ ਮੇਲਾ
0: ਉਹ ਇੱਛੇ ਸੋਈ ਫਲ ਪਾਵੈ
1: ਸਾਧਕੇ ਸੰਗ ਨ ਬਿਰਤਾ ਜਾਵੇ
0: ਸਾਧਰਿਦ ਵਸੈ
1: ਨਾਨਕ ਉਦਰੇ ਸਾਧ ਸੰਗ ਰਸੈ
0: ਸਾਧਕੇ ਸੰਗ ਸੁਨੋ ਹਰ ਨਾਉ
1: ਸਾਧ ਸੰਗ ਹਰ ਕੇ ਗੁਣ ਗਾਓ
0: ਸਾਧਕੇ ਸੰਗ ਨ ਮਨ ਤੇ ਬਿਸਰੈ
1: ਸਾਧ ਸੰਗ ਸਰ ਪਰ ਨਿਸਤਰੈ
0: ਸਾਧਕੇ ਸੰਗ ਲੱਗੇ ਪ੍ਰਭ ਮੀਠਾ
1: ਸਾਧੂ ਕੇ ਸੰਗ ਘਟ ਘਟ ਮੀਠਾ
0: ਸਾਧ ਸੰਗ ਪਏ ਆਗਿਆਕਾਰੀ
1: ਸਾਧ ਸੰਗ ਪਈ ਹਮਾਰੀ
0: ਸਾਧਕੇ ਸੰਗ ਮਿਟੇ ਸਭ ਰੋਗ
1: ਨਾਨਕ ਸਾਧ ਮਿਟੇ ਸੰਯੋਗ
0: ਸਾਧਕੀ ਮਹਿਮਾ ਵੇਦ ਨ ਜਾਣੇ
1: ਜੇਤਾ ਸੁਣੇ ਤੇ ਤਬ ਖਿਆਨੇ
0: ਸਾਧਕੀ ਉਪਮਾ ਤੇ ਹੋ ਗੁਣ ਤੇ ਦੂਰ
1: ਸਾਧਕੀ ਉਪਮਾ ਰਹੀ ਭਰਪੂਰ
0: ਸਾਧਕੀ ਸੋਭਾ ਕਾ ਨਾਹੀ।

ਸੁਖ ਦੁਖਾ ਦਿਆਂ ਸਭ ਰੋਗ ਗਵਾਤੇ ਦੁਖਾ ਕਾਣ ਜਿਨ੍ਹਾਂ ਸਾਸ ਗਿਆ ਸਦਾ ਵਿਸਰੈ ਸੇ ਹਰ ਜਨ ਪੂਰੇ ਸਹੀ ਜਾਣ ਜੋ ਗੁਰਮੁਖ ਹਰ ਅਰਾਧ ਦੇ ਤੂੰ ਚੋਖੀ ਜਮਖੀ ਜਗਤ ਕਾ

ਨਾ ਹਰ ਮਰੇ ਨਾ ਕਦੇ ਦੁੱਖ ਲਾਗੇ ਸਦਾ ਸੁਹਾਗਣ ਨਾਰ ਨਾਨਕ ਹਰ ਪ੍ਰਭ ਮੇਲ ਲਈ ਗੁਰ ਕੇ ਹਿਤ ਪਿਆਰ ਪੌੜੀ ਦਿਨਾ ਗੁਰ ਗੋਪੈ ਆਪਣਾ ਤੇ ਨਾਰ ਬੁਰਿਆਰੀ ਹਰ ਜੀਉ ਤਿਨ ਕਾ ਦਰਸ਼ਨ ਨਾ ਕਰੋ ਪਾਪ ਇਸ਼ਟ ਹਤਿਆਰੀ ਉਹ ਕਰ ਕਰ ਫਿਰੇ ਇੱਕ ਸੁਧ ਮਨ ਜਿਉ ਧਰਕਟ ਨਾਰੀ ਵਡਭਾਗੀ ਸੰਗਤ ਮਿਲਾਏ ਗੁਰਮੁਖ ਸੋ ਵਾਰੀ ਹਰ ਮੇ

ਕਿਸਨ ਬਸਾਏ ਹਰ ਸੇਤੀ ਮਨ ਰਬ ਰਿਆ ਸੱਚੇ ਰਿਹਾ ਸਮਾਏ ਨਾਨਕ ਹੋ ਬਲਿਹਾਰੀ ਤਿੰਨ ਕਹੋ ਜੋ ਚੱਲਣ ਸਤਿਗੁਰ ਭਾਏ ਮਹੱਲਾ ਤੀਜਾ ਬਿਨ ਸ਼ਬਦੇ ਸੋਧਨਾ ਹੋਵੇ ਜੇ ਅਨੇਕ ਕਰੇ ਸ਼ਿੰਗਾਰ।

ਨਾਨਕ ਪ੍ਰੀਤ ਲਾਈ ਤੈਨੂੰ ਸਾਚੇ ਤਿਸ ਬਿਨ ਰਹਿਣ ਨਾ ਜਾਈ। ਸਤਿਗੁਰ ਮਿਲੇ ਤਾਂ ਪੂਰਾ ਪਾਈਏ, ਹਰ ਰਸ ਰਸਨ ਰਸਾਈ ਪੌੜੀ ਰਹਿਣ ਦਿਨ ਸੁਪ੍ਰਭਾਤ। ਤੂੰ ਇਹੀ ਗਾਵਣਾ ਜੀ ਜੰਤ ਸਰਬਤ ਨਾਉ, ਤੇਰਾ ਧਿਆਵਣਾ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ ਭਗਤ ਜਨਾਂ ਕੇ ਸੰਗ ਪਾਪ ਗਵਾਵਣਾ। ਜਨ ਨਾਨਕ ਸਦ ਬਲਿਹਾਰੇ ਬਲ ਬਲ ਜਾਵਣਾ, ਸਲੋਕ ਮਹੱਲਾ ਚੌਥਾ ਅੰਤਰ ਅਗਿਆਨ ਪਈ ਮਤ ਮਧਮ ਸਤਿਗੁਰ ਕੀ ਪ੍ਰਤੀਤ ਨਾਈ ਅੰਤਰ ਕਪਟ।

ਸੇਵਾ ਚੌਥਾ ਅੰਤਰ ਅਗਿਆਨ ਗੁਰਮੁਖੀ ਅੰਤਰ ਸ਼ਾਂਤ ਹੈ ਮੰਤਰ ਨਾਮ ਸਮਾਏ ਨਾਮ ਉਚਿਤ ਵੈ ਨਾਮ ਪੜੇ ਨਾਮ ਰਹੇ ਲਵਲਾਏ ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਏ ਸਤਿਗੁਰ ਮਿਲਿਆ ਨਾਮ ਉਪਜੈ ਕਿਸ਼ਨਾ ਭੁੱਖ ਸਭ ਜਾਏ ਨਾਨਕ ਨਾਮੇ ਰਤਿਆ ਨਾਮੋ ਪੱਲੇ ਪਾਏ ਮਹੱਲਾ ਚੌਥਾ ਸਤਿਗੁਰ ਪੁਰਖ ਜੇ ਮਾਰਿਆ ਰਾਮ ਭਰਮਿਆ ਕਰ ਛੋੜ ਗਿਆ ਉਸ ਪਿਸੇ ਵਜੇ ਫੱਕੜੀ ਮੁਕਾਲਾ ਅੱਗੇ ਪਹਿਆ ਉਸ ਅਰਲ ਬਰਲ ਮੋਹ ਨਿਕਲੇ

ਕਿਸੇ ਨਾ ਭਾਵੈ। ਵੇਖੋ ਭਾਈ ਵਡਿਆਈ ਹਰ ਸੰਤੋ ਸਵਾਮੀ ਆਪਣੀ ਕੀ ਜੈਸਾ ਕੋਈ ਕਰੈ ਤੈਸਾ ਕੋਈ ਪਾਵੇ। ਇਹ ਬ੍ਰਹਮ ਵਿਚਾਰ ਹੋਵੇ ਦਰ ਸਾਚੇ ਅੱਗੋ ਦੇ ਜਨ ਨਾਨਕ ਆਗ ਸੁਣਾਵੇ ਪੌੜੀ। ਗੁਰ ਸੱਚੇ ਬੱਧਾ ਥੇ ਹੋ ਰਖਵਾਲੈ ਗੁਰ ਦਿੱਤੈ ਪੂਰਨ ਹੋਈ ਆਸ ਗੁਰ ਚਰਨੀ ਮਨ ਰਤੈ ਗੁਰ ਕਿਰਪਾਲ ਬੇਅੰਤ ਅਗੁਣ ਸਭ ਹਤੈ ਗੁਰ ਆਪਣੀ ਕਿਰਪਾ ਤਾਰ ਆਪਣੀ ਕਰ ਦਿੱਤੈ ਨਾਨਕ ਸਾਧ ਬਲਿਹਾਰ ਜੈਸਾ ਗੁਰ ਕੇ ਗੁਣ ਕੀਤੈ। ਸਲੋਕ ਮਹੱਲਾ ਪਹਿਲਾ ਤਾ ਕੀ ਰਜਾਏ ਲਿਖੋ ਪਾਇਆ ਕਾ ਕੀਜੇ ਪਾਂਡੇ ਹੁਕਮ ਹੋਵਾ ਹਾਸਲ ਤਦੇ ਹੋਏ ਜਾਂ ਨਿਬੜਿਆ ਹੰਡੇ ਜੀ ਕਮਾਂਦੇ ਮਹੱਲਾ ਦੂਜਾ ਨਾਕ ਨਾਥ ਖਸਮ ਹੱਥ ਉਕਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੀ ਪੌੜੀ ਸਭੇ ਗੱਲਾਂ ਆਪ ਹਾਟ ਬਹਾਲਿਓਣ ਆਪੇ ਰਚਨ ਰਚਾਇ ਆਪੇ ਹੀ ਘਾਲਿਓਣ ਆਪੇ ਜੰਤੂ ਪਾਇਆ ਆਪੋ ਪ੍ਰਤਪਾਲਿਓਣ ਦਾਸ ਰੱਖੇ ਕੰਠ ਲਾਏ ਨਦਰ ਨਿਹਾਲਿਓਣ ਨਾਨਕ ਭਗਤਾ ਸਦਾਨੰਦ ਭਾਉ ਦੂਜਾ ਜਾਲੇ ਓਨ ਸਲੋਕ ਮਹੱਲਾ ਤੀਜਾ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਭਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਹੋ ਹਰ ਕਹਿ ਸਦ ਬਲਿਹਾਰ ਨੇ ਜਿਤ ਸੇਵੈ ਸੁਖ ਪਾਏ ਨਾਨਕ ਗੁਰਮੁਖ ਮਿਲ ਰਹੇ ਹੋਮੇ ਸ਼ਬਦ ਜਲਾਏ ਮਹੱਲਾ ਤੀਜਾ ਆਪੇ ਸੇਵਾ ਲਾਏ ਅੰਤ ਆਪੇ ਬਖਸ਼ ਕਰੇ ਸਭਨਾ ਕਾ ਮਾਂ ਪਿਓ ਆਪੇ ਸਾਰ ਕਰੇ ਨਾਨਕ ਨਾਮ ਧਿਆਏ ਨ ਤਿਨੇ ਕਰਵਾਸ ਹੈ ਜੁਗ ਜੁਗ ਸੁਭਾ ਹੋਏ ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਜ ਬਣਿਆ ਨ ਕੋਈ ਤੁਧ ਆਪੇ ਸਿਸ਼ਟਾ ਸਿਰਜਿਆ ਪੇ ਫੰਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਭਾਵੇ ਸੋਈ ਗੁਰਮੁਖ ਨਾਨਕ ਅਰਾਧਿਆ ਸਵਾ ਕੋ ਧੰਨ ਧੰਨ ਧੰਨ ਗੁਰ ਸੋਈ ਸੁਧ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ ਕਿਉਂ ਕਾ ਸਤਿਗੁਰ ਪ੍ਰਸਾਦ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਰਨਾਈ

ਗਾਢਲੇ ਕੰਚਨ ਪਹਾਰੀ ਵੇਦ ਪੜੇ ਪਾੜ ਪੰਡਤ ਮੋਏ ਰੂਪ ਦੇਖ ਦੇਖ ਨਾਰੀ ਰਾਮ ਨਾਮ ਬਿਨ ਸਭ ਬਬੂਤੇ ਦੇਖੋ ਨਰਕ ਸਰੀਰ ਹਰ ਕੇ ਨਾਮ ਬਿਨ ਕਿਨ ਗਤ ਪਾਈ ਕਹੇ ਉਪਦੇਸ਼ ਕਬੀਰਾ ਜਬ ਜਰੀਏ ਤਬ ਹੋਏ ਪਸਮ ਤਨ ਰਹੇ ਕਿਰਮ ਦਲ ਖਾਈ ਕਾਚੀ ਗਾਗਰ ਨੀਰ ਪਰਤ ਹੈ ਇਹ ਤਨ ਕੀ ਹੈ ਬਡਾਈ ਕਾਹੇ ਭਈਆ ਫਿਰ ਤੋ ਫੁੱਲਿਆ।

ਕਰੀਏ ਪੂਤ ਰਹਿਣ ਕਿਉ ਦੀਆ ਦੇਹਰੀ ਲਓ ਬਰੀ ਨਾਲ ਸੰਗ ਪਏ ਆਗੇ ਸੱਜਣ ਸੁਹੇਲਾ ਮਰਕਟ ਲਓ ਸਭ ਲੋਕ ਟੰਬ ਪਿਓ ਆਗੇ ਹੰਸ ਅਕੇਲਾ ਓ ਕਹਿਤ ਕਬੀਰ ਸੁਨੋਰੇ ਪ੍ਰਾਣੀ ਪਰੇ ਕਾਲ ਗ੍ਰਸ ਕੂਆ ਝੂਠੀ ਮਾਇਆ ਆਪ ਬੰਧਾਇਆ ਜੋ ਲਰਨੇ ਪਰਮ ਸੁਭਾ ਵੇਦ ਪ੍ਰਾਣ ਸਭੇ ਮਤ ਸੁਣ ਕਹਿ ਕਰੀ ਕਰਮ ਕਿਆ ਸਭ ਕਾਲ ਗ੍ਰਸਤ ਸਭ ਲੋਕ ਸਿਆਨੇ ਉਠ ਪੰਡਤ ਪੈ ਚਲੇ ਨਿਰਾਸਾ ਮਨ ਰੇ ਸਰਿਉ ਨਾ ਏਕੇ ਕਾ ਜਾਉ ਭਜਿਉ ਨਾ ਰਘੁਪਤ ਰਾਜਾ ਰਹਾਉ ਬਨ ਖੰਡ ਜਾਏ ਜੋਗ ਤਬ ਕੀਨੋ ਕੰਧ ਮੋਹ ਚੁਣ ਖਾਇਆ ਦਾਦੀ ਬੇਦੀ ਸਭ ਦੀ ਮੋਨੀ ਜਮ ਕੈ ਪਟੈ ਲਿਖਾਇਆ ਭਗਤ ਨਰ ਧੀਰ ਦਿਨ ਆਈ ਕਾਸ਼ ਕੂਸ਼ ਤਨ ਦੀਨਾ ਰਾਗ ਰਾਗਨੀ ਬਿੰਬ ਹੋਏ ਬੈਠਾ ਉਹਨਾਂ ਹਰ ਪੈ ਕਿਹਾ ਲੀਨਾ ਪਰਿਉ ਕਾਲ ਸਭੇ ਜਗ ਉਪਰ ਮਾਹੇ ਲਿਖੇ ਪਰਮ ਗਿਆਨੀ ਕਹੋ ਕਿ ਬੀਜਨ ਪਏ ਖਾਲਸੇ ਪ੍ਰੇਮ ਭਗਤ ਜਿਹੇ ਜਾਨੀ ਘਰ ਦੂਜਾ ਦੋਏ ਦੋ ਲੋਚਨ ਪੇਖਾ ਹੋ ਹਰ ਬਿਨਿਉ ਨਾ ਦੇਖਾ ਨੈਣ ਰਹੇ ਰੰਗ ਲਾਈ ਅਬ ਬੇ ਗੱਲ ਕਹਿਣ ਨਾ ਜਾਈ ਹਮਰਾ ਪਰਮ ਗਿਆ ਪਉ ਭਾਗਾ ਜਗ ਰਾਮ ਨਾਮ ਚਿਤ ਲਾਗਾ ਰਹਾਉ ਬਾਜੀ ਗਰ ਡੰਕ ਬਜਾਈ ਸਭ ਖਲਕ ਤਮਾਸ਼ੇ ਆਈ ਬਾਜੀ ਗਰ ਸਵਾਂਗ ਸਕੇਲਾ ਆਪਣੇ ਰੰਗ ਰਵੇ ਅਕੇਲਾ ਕਤਨੀ ਕਹਿ ਭਰਮ ਨਾ ਜਾਈ ਸਭ ਕਤ ਕਤ ਰਹੇ ਲੁਕਾਈ ਜਾ ਕੋ ਗੁਰਮੁਖਿਆ ਬਜਾਈ ਤਾਂ ਕਿਹਰ ਦੇ ਰਿਹਾ ਸਮਾਈ ਗੁਰ ਕੀਚਿਤ ਕਿਰਪਾ ਕੀਨੀ ਸਭ ਤਨ ਮਨ ਦੇ ਹਰ ਲੀਨੀ ਕਹਿ ਕਬੀਰ ਰੰਗ ਰਾਤਾ ਮਿਲਿਓ ਜਗ ਜੀਵਨ ਦਾਤਾ ਜਾ ਕੇ ਨਿਗਮ ਦੂਧ ਕੇ ਥਾਟਾ ਸਮੁੰਦ ਬਲੋਵਨ ਕੋ ਮਾਟਾ ਤਾਂ ਕੀ ਹੋ ਬਲੋਵਨ ਹਾਰੀ ਕਿਉਂ ਬੇਟੇ ਗੋ ਸਾਸ ਤੁਹਾਰੀ ਚੇਰੀ ਤੂੰ ਰਾਮ ਨਾ ਕਰਸ ਪਤਾਰਾ

ਸੋਈ ਕਚੇਰੀ ਹੱਥ ਬਚਾਏ, ਸੋਈ ਸੋਈ ਜਾਗੀ ਜਿਤ ਲਾਈ ਤਿਤ ਲਾਗੀ। ਤੇਰੀ ਤੈ ਸੁਮਤ ਕਹਾਂ ਤੇ ਪਾਈ, ਜਾ ਤੇ ਭਰਮ ਕੀ ਲੇਖ ਮਿਟਾਏ। ਸੋ ਰਸ ਕਬੀਰੇ ਜਾਣਿਆ, ਮੇਰੋ ਗੁਰਪ੍ਰਸਾਦ ਮਨ ਮਾਨਿਆ, ਜੇ ਬਾਜਨ ਜੀਆ ਜਾਈ, ਜੋ ਮਿਲੇ ਤਕ ਹਾਲ ਅਕਾਈ। ਸਦ ਜੀਵਨ ਪਲੋ ਕਹਾਹੀ, ਮੋਏ ਬਿਨ ਜੀਵਨ ਨਾਹੀ। ਆਬ ਕਿਆ ਕਥੀਏ ਗਿਆਨ ਵਿਚਾਰ, ਨਿਰਜੋ ਨਿਰਖਤ ਗਤ ਵਿਵਹਾਰ ਹਾਉ ਕਸ।

ਜਾਂਦੇ ਸੋ ਪੰਜ ਸਹਿਲ ਸੋ ਕਮਾਨਾ ਕਬੀਰੇ ਸੋ ਧਨ ਪਾਇਆ ਹਰ ਪੀੜ ਤਿਆ ਮਿਟਾਇਆ ਕਿਆ ਪੜ੍ਹੀਏ ਕਿਆ ਗੁਣੀਏ ਕਿਆ ਵੇਦ ਪੁਰਾਣਾ ਸੁਣੀਏ ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਹਰ ਕਾ ਨਾਮ ਨਾ ਜਪ ਸੋ ਗਵਾਰਾ ਕਿਆ ਸੋਚਾ ਬਾਰੰਬਾਰ ਰਹਾਉ ਅੰਧਿਆਰੇ ਦੀਪਕ ਚਾਹੀਏ ਬਸਤੇ ਗੋਚਰ ਲਹੀਏ ਬਸਤੇ ਗੋਚਰ ਪਾਏ ਕਰ ਦੀਪ ਕਿਰਿਆ ਸਮਾਈ ਕਹੇ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮਾਨਿਆ ਮਨ ਮਾਨੈ ਲੋਕ ਨਾ ਭਤੀਜੈ ਨਾ ਭਤੀਜੈ ਤਉ ਕਿਆ ਕੀਜੈ ਹਿਰਦੇ ਕਪਟ ਮੁਖ ਗਿਆਨੀ ਝੂਠੇ ਕਹਾਂ ਬਿਲੋਵਸ ਪਾਨੀ ਕਾਇ ਮਾਂਜਸ ਕੌਣ ਗੁਣਾ ਜੋ ਘਟ ਪੀਤਰ ਹੈ ਮਲ ਨਾ ਰਹਾਉ

ਵਾਹਿ ਸੁਤ ਦਾਰਾ ਉਪਰਿਆਂ ਲੁਟਾਵੇ ਮਨ ਮੇਰਾ ਭੁਲਾਏ ਕਪਟ ਨਾ ਕੀ ਜੈ ਅੰਤਨ ਬੇਰਾ ਤੇਰੇ ਜੀ ਪਹਿਲੀ ਜੈ ਰਹਾਉ ਸਿਨ ਸਿਨ ਤਨ ਸੀ ਜੈ ਜਰਾ ਜਨਾਵੈ ਤਬ ਤ੍ਰਿਯੋਕ ਕੋਈ ਪਾਣੀ ਉਹ ਨਾ ਪਾਵੇ ਕਹਿਤ ਕਬੀਰ ਕੋਈ ਨਹੀਂ ਤੇਰਾ ਹਿਰਦੇ ਰਾਮ ਕੀ ਨਾ ਜਪੈ ਸਵੇਰਾ ਸੰਤੋ ਮਨ ਆਉ ਪਵਣੈ ਸੁਖ ਬਨਿਆਉ ਕਿਸ ਜੋਗ ਪ੍ਰਾਪਤ ਗਨਿਆ ਰਹਾਉ ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਮੋਦ ਲੀਏ ਦਰਵਾਜੇ ਬਾਜੀ ਅਲੈ ਅਨਹਦ ਬਾਜੇ ਕੁੰਭ ਕਮਲ ਜਲ ਭਰਿਆ ਜਲ ਮੇਟਾਉ ਬਕਰਿਆਉ ਕਹੋ ਕਬੀਜਨ ਜਾਣਿਆ ਜੋ ਜਾਣਿਆ ਤੋ ਮਨ ਮਾਨਿਆ ਰਾਗ ਸੋਰਠ ਭੁੱਖੇ ਭਗਤ ਨ ਕੀਜੇ ਜੇ ਮਾਲਾ ਆਪਣੀ ਦੀਜੇ ਹੋ ਮੰਗੋ ਸੰਤਨ ਰੇ ਨਾਮ ਨਾਹੀ ਕਿਸੀ ਕਾ ਦੇਨਾ ਮਾਧੋ ਕੈਸੀ ਬਣੇ ਤੁਮ ਸੰਗੇ ਆਪਣਾ

ਪ੍ਰਭੂ ਮਨ ਦੁਖੀਂਦਾ ਤੇਰੀ ਭਗਤ ਕਰੇ ਜਨ ਥੀਂਦਾ ਮੈਂ ਨਾਹੀਂ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੱਬੋ ਕਹਿ ਕਬੀਰ ਮਨ ਮਾਨਿਆ ਤਾਂ ਹਰ ਜਾਣਿਆ ਰਾਗ ਸੋਰਠ ਬਾਣੀ ਭਗਤ ਨਾਮਦੇਵ ਜੀ ਕੀ ਕਰ ਦੂਜਾ ਕੇ ਓਂਕਾਰ ਸਤਿਗੁਰ ਪ੍ਰਸਾਦ ਜਬ ਦੇਖਾ ਤਬ ਗਾਵਾ ਤਉ ਜਾਨ ਦਉ ਧੀਰਜ ਪਾਵਾ ਨਾਦ ਸਮਾਇ ਲੋਰੇ ਸਤਿਗੁਰ ਪਿਟਲੇ ਦੇਵਰ ਹਾਉ ਜੇ ਚਿਰ ਮਲਕਾ ਦਿਸੰਕਾਰ ਤੇ ਅਨਹਦ ਸ਼ਬਦ ਬਜੰਤਾ ਜੋਤੀ ਜੋ ਸਮਾਨੀ ਮੈਂ ਗੁਰ ਪ੍ਰਸਾਦੀ ਜਾਨੀ ਰਤਨ ਕਮਲ ਕੋਠੜੀ ਚਮਕਾਰ ਵੀ ਦਿਲ ਤਹੀ ਨੇਰੇ ਨਾਹੀਂ ਦੂਰ ਨਿਜਾਤ ਮੇ ਰਿਹਾ ਭਰਪੂਰ ਜੇ ਅਨਹਤ ਉਜਿਆਰਾ ਤੇ ਦੀਪਕ ਜਲੇ ਸੰਸਾਰਾ ਗੁਰ ਪ੍ਰਸਾਦੀ ਜਾਨਿਆ ਜਨ ਨਾਮ ਸਹਿਜ ਸਮਾਨਿਆ ਕਰ ਚੌਥਾ ਸੂਰਠ ਪਾੜ ਪੜੋਸਣ ਪੂਛ ਲੇ ਨਾਮਾ ਪਹਿਚਾਣ ਸਵਾਈ ਹੋ ਤੋ ਪੈ ਦੁਗਣੀ ਮਾਜੂਰੀ ਦੇਹੋ ਮੁੱਖ ਬੇਦੀ ਦੇਹੋ ਬਤਾਈ ਹੋਰੀ ਬਾਈ ਬੇ

ਅਨਕ ਕਟਕ ਜੈਸੇ ਫੂਲ ਪਰੇ ਅਬ ਕਹਤੇ ਕਹਿ ਨ ਆਇਆ ਸਰਬੇ ਏਕ ਅਨੇਕ ਸੁਆਮੀ ਸਭ ਕਟ ਭੋਗ ਵੈ ਸੋਈ ਕਹਿ ਰਵਿਦਾਸ ਹਾਥ ਪਨੇਰਾ ਸਹਿਜੇ ਹੋਏ ਸੋਈ ਜੋ ਹਮ ਬੰਧੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਵਾਧੇ ਆਪਣੇ ਛੂਟਣ ਕੋ ਯਤਨ ਕਰੋ ਹਮ ਛੂਟੇ ਤੁਮ ਅਰਾਧੇ ਮਾਧਵੇ ਜਾਣਤ ਹੋ ਜੈਸੀ ਤੈਸੀ ਅਬ ਕਹਾ ਕਰਹੋਗੇ ਐਸੀ ਰਹਾਓ ਮੀਨ ਪਕੜੋ ਫੰਕ ਵਰ ਕਾਟਿਓ ਰਾਂਦ ਕੀਓ ਬੋਬਾਨੀ ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ ਪਾਨੀ ਆਪਣ ਬਾਪੇ ਨਾਹੀਂ ਕਿਸੀ ਕੋ

ਸਰ ਚਿੰਤਾ ਮਨ ਕਾਮ ਤੇਨ ਬਸ ਜਾ ਕੇ ਚਾਰ ਪਦਾਰਥ ਅਸ਼ਟ ਦਸਾ ਸਿੰਧ ਨਾਮ ਨਿਧ ਕਰ ਤਲ ਤਾ ਕੇ ਹਰ ਹਰ ਹਰਨਾ ਜਪੈ ਰਸਨਾ।

ਇਹੋ ਤਨ ਹੋਏ ਗੋ ਭਸਮ ਕੀ ਢੇਰੀ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਾਜੀ ਹਾਰੀ ਮੇਰੀ ਜਾਤ ਕਮੀਨੀ ਪਾਂਤ ਕਮੀਨੀ ਓਸ਼ਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ ਰਾਮ ਚੰਦ ਕਹਿ ਰਵਦਾਸ ਚਮਾਰਾ ਚਮਰਟਾ ਗਾਂਠ ਨਾ ਜਨਹੀ ਲੋਕ ਗਢਾਵੇ ਪਨਹੀ ਰਹਾਉ ਆਰ ਨਹੀਂ ਜੈ ਤੋਪੋ ਨਹੀਂ ਰਾਮਬੀ ਠਾਓ ਰੋਪੋ ਰੋਕ ਕੰਠ ਗੰਠ ਕਰ

0: ਸਤਿਗੁਰੂ ਪ੍ਰਸਾਦ
1: ਨੈਣੋ ਨੀਰ ਬਹਿ ਤਨ ਦੁਖੀ ਨਵ ਪਏ ਕੇਸ ਦੁਧਵਾਨੀ ਰੁਦਾ ਕੰਠ ਸ਼ਬਦ ਨਹੀਂ ਉਚਰੇ ਅਬ ਕਿਆ ਕਰੇ ਪਰਾਨੀ ਰਾਮ ਰਾਏ ਹੋ ਹੈ ਬੈਦ ਬਨਵਾਰੀ ਅਪੇ ਸੰਤ ਹੈ ਲਿਓ ਉਬਾਰੀ ਰਹਾਉ ਮਾਥੇ ਪੀਰ ਸਰੀਰ ਜਲਨ ਹੈ ਕਰਕ ਕ੍ਰਿਜੇ ਮਾਹੀ ਐਸੀ ਬੇਦਨੀ ਉਪਜਾ ਖਰੀ ਪੀ ਵਾਕਾ ਔਖਦ ਨਾਹੀ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹੋ ਔਖਦ ਜਗ ਸਾਰਾ ਗੁਰ ਪ੍ਰਸਾਦ ਕਹੇ ਜਨ ਭੀਖਣ ਪਾਉ।

ਨਾ ਜਾਈ ਜੈਸੇ ਗੁੰਗੇ ਕੀ ਮਠਿਆਈ ਰਹਾਉ ਰਸਨਾ ਰਮਤ ਸੁਣਤ ਸੁਖ ਸਰਵਨਾ ਚੇਤਉ ਚੇਤਾ ਸੁਖ ਹੋਈ ਕੋ ਪੁਖਣ ਦੋਇ ਨੈਣ ਸੰਤੋਖੇ ਜੈ ਦੇਖਾ ਤਹਿ ਸੋਈ ਤਨਾ ਸ੍ਰੀ ਮਹੱਲਾ ਪਹਿਲਾ ਓਕਰ ਪਹਿਲਾ ਚੌਪ ਦੇ ਕੇ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਉ ਡਰਤ ਹੈ ਆਪਣਾ ਕੈ ਸੋ ਕਿਰਪਾ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾਂ

ਸਾਹਿਬ ਬਿੰਦ ਬਿੰਦਾ ਚੁੱਕ ਚੁੱਕ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦਾ ਚੁੱਕ ਚੁੱਕ ਹੋਏ ਰਹਾਉ ਧਨਾ ਸ੍ਰੀ ਮਹੱਲਾ ਪਹਿਲਾ ਹਮ ਆਦਮੀ ਹਾਂ ਇੱਕ ਦਮੀ।

ਪਛਤਾੜਾ ਜਬ ਲਗ ਦੁਨੀਆਂ ਰਹੀਏ ਨਾਨਕ ਕਿਸ ਸੁਣੀਐ ਕਿਸ ਕਹੀਐ ਪਾਲ ਰਹੇ ਹਮ ਰਹਿਣ ਨਾ ਪਾਇਆ ਜੀਵਤਿਆਂ ਮਾਰ ਰਹੀਏ ਤਰਾਸਰੀ ਮਹੱਲਾ ਪਹਿਲਾ ਕਰ ਦੂਜਾ ਕਿਉਂ ਕਾਰ ਸਤਿਗੁਰ ਪ੍ਰਸਾਦ ਕਿਉਂ ਸਿਮਰੀ ਸਿਵਰਿਆ ਨਹੀਂ ਜਾਏ ਤਪੇ ਹਿਆਉ ਜੀ ਅੜਾ ਬਿਲਾਏ ਸਿਰਜ ਸਵਾਰੇ ਸੱਚ ਸੋਏ ਤਿਸ ਵਿਸਰਿਆ ਚੰਗਾ ਕਿਉਂ ਹੋਏ ਇੱਕ ਮਤ ਹੁਕਮ ਨਾ ਪਾਇਆ ਜਾਏ ਕਿਉਂ ਕਰ ਸਾਚ ਮਿਲੋ ਮੇਰੀ ਮਾਏ ਰਹਾ ਵੱਖਰ ਨਾਮ ਦੇਖਣ ਕੋਈ ਜਾਏ ਨਾ ਕੋ ਚਾਖੇ ਨਾ ਕੋ ਖਾਏ ਲੋਕ ਪਤੀਨੇ ਨਾ ਪਤ ਹੋਏ ਤਾਂ ਪਤ ਰਹੇ ਰਾਖੇ ਜਾਂ ਸੋਏ ਜਾਂ ਦੇਖਾ ਤੇਰਿਆ ਸਮਾਏ ਤੁਲ ਬਣ ਦੂਜੀ ਨਾ ਹੀ ਜਾਏ ਜੇ ਕੋ ਕਰੇ ਕੀਤੇ ਕਿਆ ਹੋਏ ਜਿਸਨ ਬਖਸ਼ੈ ਸਾਚਾ ਸੋਏ ਹੁਣ ਉੱਠ ਚੱਲਣਾ ਮਹੁਤ ਕੇ ਤਾਲ ਕਿਆ ਮੋਹ ਦੇਸਾ ਗੁਣ ਨਹੀਂ ਨਾਲ ਜੈਸੀ ਨਦਰ ਕਰੇ ਤੈਸਾ ਹੋਏ ਵਿਨਦਰੀ ਨਾਨਕ ਨਹੀਂ ਕੋਏ ਤਨਾਸਰੀ ਮਹੱਲਾ ਪਹਿਲਾ ਨਦਰ ਕਰੇ ਤਾਂ ਸਿਮਰਿਆ ਜਾਏ ਆਤਮਾ ਦਰਵਾਏ ਰਹੇ ਲਿਵਲਾਏ ਆਤਮਾ ਪਰਾਤਮਾ ਇੱਕੋ ਕਰੇ ਅੰਤਰ ਕੀ ਦੁਬਦਾ ਅੰਤਰ ਮਰੇ ਗੁਰਪ੍ਰਸਾਦੀ ਪਾਇਆ ਜਾਏ ਹਰਸੋਂ ਚਿੱਤ ਲਾਗੈ ਫਿਰ ਕਾਲ ਨਾ ਖਾਏ ਰਹਾਓ ਸੱਚ ਸਿਮਰੈ ਹੋਵੇ ਪ੍ਰਗਾਸੋ ਤਾਂ ਤੇ ਵਿਖਿਆ ਮੈਂ ਰਹੇ ਉਦਾਸ ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲੱਤਰ ਵਿੱਚ ਗਤ ਪਾਈ ਐਸੀ ਸੇਵਕ ਸੇਵਾ ਕਰੇ ਜਿਸ ਕਾ ਜੀਉ ਤਿਸ ਅੱਗੇ ਧਰੇ ਸਹਿਬ ਭਾਵੈ ਸੋ ਪ੍ਰਵਾਨ ਸੋ ਸੇਵਕ ਦਰਗੇ ਪਾਵੇ ਮਾਣ ਸਤਿਗੁਰ ਕੀ ਮੂਰਤ ਹਿਰਦੇ ਵਸਾਏ ਜੋ ਈਸਾਏ ਸੋਈ ਫਲ ਪਾਏ ਸਾਚਾ ਸਾਹਿਬ ਕਿਰਪਾ ਕਰੇ ਸੋ ਸੇਵਕ ਜਮ ਤੇ ਕੈਸਾ ਡਰੇ ਪੰਨਤ ਨਾਨਕ ਕਰੇ ਵਿਚਾਰ ਸਾਚੀ ਬਾਣੀ ਸੋ ਧਰੇ ਪਿਆਰ ਤਾਕੋ ਪਾਵੇ ਮੁਖ ਦੁਆਰ ਜਪ ਤਾਪੋ ਸਭ ਇਹੋ ਸ਼ਬਦ ਹੈ ਸਾਰ ਉਤਨਾ ਸ੍ਰੀ ਮਹੱਲਾ ਪਹਿਲਾ ਜੀਓ ਤਪਤ ਹੈ ਬਾਰੋ ਬਾਰ ਤਾਪੋ ਤਪ ਖਪੇ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਚੱਕਣ ਹੋਏ ਬਿਨ ਬੋਲੇ ਜਾਣੇ ਸਭ ਸੋਏ ਰਹਾਓ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੇ ਵਹਾ ਦਿੱਤੀ ਬੋਲੇ ਤਾਤ ਜਿਨ ਮਨ ਰੱਖੇ ਅਗਨੀ ਪਾਏ ਵਾਜੇ ਪਵਨ ਆਖੇ ਸਭ ਜਾਏ ਜੇਤਾ ਮੋਹ ਪ੍ਰੀਤ ਸਵਾਸ ਸਭਾ ਕਾਲਕ ਦਾਗਾ ਦਾਗ ਦਾਗ ਦੋਸ਼ ਮੋਹੇ ਚੱਲਿਆ ਲਾਏ ਦਰਗੇ ਬੈਸਣ ਨਾਹੀ ਜਾਏ ਕਰਮ ਮਿਲੇ ਆਖਣ ਤੇਰਾ ਨਾਉ ਜਿਤ ਲਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾ ਤਾਰ ਉਤਨਾ ਸ੍ਰੀ ਮਹੱਲਾ ਪਹਿਲਾ ਚੋਰ ਸਲਾਹੇ ਚੀਤ ਨਾ ਭੀਜੈ ਜੇ ਬਦੀ ਕਰੇ ਤਾਂ ਤਸੂ ਨਾ ਸੀਜੈ ਚੋਰ ਕੀ ਹਾਮਾ ਭਰੇ ਨਾ ਕੋਏ ਚੋਰ ਕੀਆ ਚੰਗਾ ਕਿਉਂ ਹੋਏ ਸੁਣ ਮਨ ਅੰਦਰ ਕੁੱਤੇ ਕੂੜਿਆਰ ਬਿਨ ਬੋਲੇ ਬੂਝੀਏ ਸਚਿਆਰ ਰਹਾਉ ਚੋਰ ਸਵਾਲਿਓ ਚੋਰ ਸਿਆਣਾ ਖੋਟੇ ਕਾ ਮੁੱਲ ਏਕ ਦੋ ਗਾਣਾ ਜੇ ਸਾਥ ਰੱਖੀਏ ਦੀਜੇ ਰਲਾਏ ਜਾਂ ਪਰਖੀਏ ਖੋਟਾ ਹੋਏ ਜਾਏ ਜੈਸਾ ਕਰੇ ਸੋ ਤੈਸਾ ਪਾਵੇ ਆਬੀ ਜਾਪੇ ਹੀ ਖਾਵੇ ਜੇ ਵਡਿਆਂ ਆਪੇ ਖਾਏ ਜਿਹੀ ਸੁਰਤ ਤੇਹੇ ਰਾਹੇ ਜਾਏ ਜੇ ਸੋ ਕੂੜੀਆਂ ਕੂੜ ਕਬਾੜ ਭਾਵੈ ਸਵਿਆ ਕੋ ਸੰਸਾਰ ਤੁਦ ਪਾਵੈ ਅਧੀ ਪਰਵਾਨ ਨਾਨਕ ਜਾਣੈ ਜਾਣ ਸੋ ਜਾਣ ਧਨਾਸਰੀ ਮਹਾਂ

ਰੂਪਾ ਹੋਏ ਖਰਾ ਖਰਾ ਕੇ ਸੋ ਕੋਈ ਰਹਾ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੈ ਜੀਆਂ ਕਾਏ ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਦ ਸੋ ਜੋਗੀ ਜੋ ਜੁਗਤ ਪਛਾਣੇ ਗੁਰਪ੍ਰਸਾਦੀ ਇੱਕੋ ਜਾਣੇ ਕਾਜੀ ਸੋ ਜੋ ਉਲਟੀ ਕਰਾਏ ਗੁਰਪ੍ਰਸਾਦੀ ਜੀਵਤ ਮਰਾਏ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੇ ਆਵਤਰੇ ਸਗਲੇ ਕੁਲ ਤਾਰੇ ਦਾਨ ਸੰਬੰਧ ਸੋਈ ਦਿਲ ਹੋਵੇ ਮੁਸਲਮਾਨ ਸੋਈ ਮਲ ਖੋਵੈ ਪੜਿਆ ਬੂਜੈ ਸੋ ਪਰਵਾਨ ਜਿਸ ਸਿਰ ਦਰਗੇ ਕਾ ਨਿਸ਼ਾਨ ਤ੍ਰਾਸੀ ਮਹੱਲਾ ਪਹਿਲਾ ਕਰ ਤੀਜਾ ਓਂਕਾਰ ਸਤਿਗੁਰੂ ਪ੍ਰਸਾਦ ਓਕਾਲ ਨਾਹੀਂ ਜੋਗ ਨਾਹੀਂ ਨਾਹੀਂ ਸਤ ਕਾ ਢਬ ਥਾ ਨਸ਼ਟ ਜਗ ਪ੍ਰਿਸ਼ਟ ਹੋਏ ਜੁਬ ਤਾਇਬ ਜਗ ਕਲਮੇ ਰਾਮ ਨਾਮ ਸਾਰ ਕੀ ਤਾ ਮੀਟੇ ਨਾਕ ਪਕੜੈ ਠਗਣ ਕੋ ਸੰਸਾਰ ਹਾਓ ਆਂਟ ਸੇਤੀ ਨਾਕ ਪਕੜੈ ਸੂਝਤੇ ਤਿੰਨ ਲੋਐ ਮਗਰ ਪਾਸੈ ਕਸ ਨਾ ਸੂਝੇ ਹੋ ਪਦਮ ਅਲੋਐ ਖੱਤਰੀ ਤਾਂ ਧਰਮ ਸੋਡਿਆ ਮਲੇ ਸੋ

ਸੇ ਤਨਵੰਤ ਹਰ ਨਾਮ ਅਵਲੇ ਵਲਾਏ ਗੁਰਪੂਰੇ ਹਰ ਧੰਦ ਪ੍ਰਗਾਸੇ ਹਰ ਕਿਰਪਾ ਤੇ ਵਸੈ ਮਨ ਆਏ ਰਹਾਉ ਅਵਗਣ ਕਾਟ ਗੁਣ ਹਿਰਦੈ ਸਮਾਏ ਪੂਰੇ ਗੁਰ ਕੈ ਸਹਿਜ ਸੋ ਪਹਾਏ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿਜ ਸੁਮਾਣੀ ਏਕ ਅਚਰਜ ਜਨ ਦੇਖੋ ਪਾਏ ਦੁਦਾ ਮਾਰ ਹਰ ਮਨ ਵਸਾਈ ਨਾਮ ਅਮੋਲਕ ਨਾਮ ਪਾਇਆ ਜਾਏ ਗੁਰਪ੍ਰਸਾਦ ਵਸੇ ਮਨ ਆਏ ਸਭ ਮੈਂ ਵਸੈ ਪ੍ਰਵੇ ਕੋ ਸੋਏ ਗੁਰਮਤੀ ਘਟ ਪ੍ਰਗਟ ਹੋਏ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮਾਨਿਆ ਉਤਰਾ ਸ੍ਰੀ ਮਹਲਾ ਤੀਜਾ ਹਰ ਨਾਮ ਧਨ ਨਿਰਮਲ ਅਤੇ ਅਪਾਰਾ ਗੁਰ ਕੇ ਸ਼ਬਦ ਭਰੇ ਭੰਡਾਰਾ ਨਾਮ ਧਨ ਬਿਨ ਹੋਰ ਸਭ ਬਿਖ ਜਾਣ ਮਾਇਆ ਮੋਹ ਜਲੇ ਅਭਿਮਾਨ ਗੁਰਮੁਖ ਹਰ ਰਸ ਝਾਕੇ ਕੋਏ ਤੇ ਸਦਾ ਆਨੰਦ ਹੋਵੇ ਦਿਨ ਰਾਤੀ ਪੂਰੇ ਭਾਗ ਪ੍ਰਾਪਤ ਹੋਏ ਰਹਾਉ ਸ਼ਬਦ ਦੀਪਕ ਵਰਤੈ ਤੇ ਹੋ ਲੋਏ ਜੋ ਚਾਖੈ ਸੋ ਨਿਰਮਲ ਹੋਏ ਨਿਰਮਲ ਨਾਮ ਹੋਮੈ ਮਲ ਤੋਏ ਸਾਚੀ ਭਗਤ ਸਦਾ ਸੁਖ ਹੋਏ ਜਿਨ ਹਰ ਰਸ ਚਾਖਿਆ ਸੋ ਹਰ ਜਨ ਲੋਗ ਤਿਸ ਸਦਾ ਹਰ ਕੋ ਨਾਹੀ ਕਦੇ ਸੋਗ ਆਪ ਮੁਗਤ ਅਵਰਾ ਮੁਗਤ ਕਰਾਵੇ ਹਰ ਨਾਮ ਜਪੈ ਹਰ ਤੇ ਸੁਖ ਪਾਵੈ ਬਿਨ ਸਤਿਗੁਰ ਸਭ ਮੋਈ ਬਿਲ ਲਾਏ ਅਨ ਦਿਨ ਦੰਜ ਹੈ ਸ਼ਾਂਤ ਨ ਪਾਏ ਸਤਿਗੁਰ ਮਿਲੇ ਸਭ ਤ੍ਰਿਸ਼ਨ ਬੁਝਾਏ ਨਾਨਕ ਨਾਮ ਸ਼ਾਂਤ ਸੁਖ ਪਾਏ ਤਨਾ ਸ੍ਰੀ ਮਹਲਾ ਤੀਜਾ ਸਦਾ ਤਨ ਅੰਤਰ ਨਾਮ ਸੰਭਾਲੇ ਜੀ ਜੰਤੋ ਜਿਨਹੈ ਪ੍ਰਤ ਪਾਲੈ ਮੁਕਤ ਪਦਾਰਥੋ ਤਨ ਕੋ ਪਾਏ ਹਰ ਕੇ ਨਾਮ ਰਤੇ ਲਿਵ ਲਾਏ

ਹਉਮੈ ਵਿੱਚ ਪ੍ਰਭ ਕੋਈ ਨਾ ਪਾਏ ਬੋਲੋ ਭੁੱਲਾ ਜਨ ਭੋਗਵਾਏ ਗੁਰ ਤੇ ਸ਼ਾਂਤ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ।

ਦੂਜੇ ਪਾਏ ਪਰਜਵ ਗੋਈ, ਮਨ ਮੁਖ ਚੋਟਾ ਖਾਏ ਆਪਣੀ ਪਤ ਖੋਈ, ਗੁਰ ਸੇਵਾ ਤਿੰਨ ਨਿਰਮਲ ਹੋਏ, ਅੰਤਰ ਨਾ ਵਸੇ ਪਦ ਉਤਮ ਹੋਏ ਰਹਾਵ, ਗੁਰਮੁਖ ਉਬਰੈ ਹਰ ਸਰਨਾਈ, ਰਾਮ ਨਾਮ ਰਾਤੇ ਭਗਤ ਦਿਰੜਾਈ, ਭਗਤ ਕਰੇ ਜਾਨ ਵਡਿਆਈ, ਪਾਏ ਸਾਚ ਰਤੇ ਸੁਖ ਸਹਿਜ ਸਮਾਏ, ਸਾਚੇ ਕਾ ਗਾਹਕ ਬਿਰਲਾ ਕੋ ਜਹਾੜ, ਗੁਰ ਕੇ ਸੌਦਿਆ ਪਛਾਣ, ਸਾਚੀ ਰਾਸ ਸਾਚਾ ਵਪਾਰ, ਸੋ ਧਨ ਪੁਰਖ ਜਿਸ ਨਾਮ ਪਿਆਰੋ, ਤਿੰਨ ਪ੍ਰਭ ਸਾਚੇ ਕ ਸਚ ਲਾਏ, ਉਤੋਂ ਬਾਣੀ ਸ਼ਬਦ ਸੁਣਾਏ, ਪ੍ਰਭ ਸਾਚੇ ਕੀ ਸਾਚੀ ਕਾਰ, ਨਾਨਕ ਨਾਮ ਸਵਾਰ ਨਹਾਰ, ਉਤਰਾ ਸ੍ਰੀ ਮਹੱਲਾ ਤੀਜਾ, ਜੋ ਹਰ ਸੇਵਾ ਤਿੰਨ ਬਲ ਜਾਓ, ਤਿੰਨ ਹਿਰਦੇ ਸਾਚ ਸੱਚਾ ਮੁਖ ਨਾਉ, ਸਾਚੋ ਸਾਚ ਸਮਲ ਹੋ ਦੁਖ ਜਾਏ, ਸਚ ਸ਼ਬਦ ਵਸੇ ਮਨ ਆਏ, ਗੁਰਬਾਣੀ ਸੁਣ ਮੈਲ ਗਵਾਏ, ਸਹਿਜ ਹਰ ਨਾਮ ਮਨ ਵਸਾਏ, ਰਹਾਉ ਕੂੜ ਕੁਸਤ ਤਿਸਨੇ ਅਗਣ ਬੁਝਾਏ, ਅੰਤਰ ਸ਼ਾਂਤ ਸਹਿਜ ਸੁਖ ਪਾਏ, ਗੁਰ ਕੈ ਭਾਣੇ ਚੱਲੇ ਤਾਂ ਆਪ ਜਾਏ, ਸਾਚ ਮਹਿਲ ਪਾਏ ਹਰ ਗੁਣ ਗਾਏ, ਨਾ ਸ਼ਬਦ ਬੂਝੇ ਨਾ ਜਾਣੇ ਬਾਣੀ, ਮਨ ਮੁਖ ਆਂਦਾ ਦੁੱਖ ਵਿਹਾਣੀ, ਸਗ ਪੇਟੈ ਤਾਂ ਸੁਖ ਪਾਏ, ਹੁਮੇ ਵਿੱਚੋਂ ਠਾਕ

ਸ੍ਰੀ ਮਹੱਲਾ ਤੀਜਾ। ਮਨ ਮਰੇ ਤਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ। ਇਹੋ ਮਨ ਮਰੈ ਦਾਰੂ ਜਾਣੇ ਕੋਏ, ਮਨ ਸ਼ਬਦ ਮਰੈ ਬੂਝੇ ਜਨ ਸੋਏ। ਜਿਸ ਨੂੰ ਬਖਸ਼ੇ ਹਰ ਦੇ ਵਡਿਆਈ, ਗੁਰਪ੍ਰਸਾਦ ਵਸੇ ਮਨਿਆਈ। ਰਹਾਉ ਗੁਰਮੁਖ ਕਰਨੀ ਕਾਰ ਕਮਾਵੈ, ਤਾਂ ਇਸ ਮਨ ਕੀ ਸੋਝੀ ਪਾਵੈ। ਮਨ ਮੈਂ ਮਤ ਮੈਂ ਗਲ ਮਿਕਦਾਰਾ, ਬੁਰਿਅੰਕ ਸੇ ਮਾਰ ਜੇ ਵਾਲਣਹਾਰਾ। ਮਨ ਅਸਾਦ ਸਾਧੇ ਜਨ ਕੋਈ, ਅਚਰ ਚਰੇ ਤਾਂ ਨਿਰਮਲ ਹੋਈ। ਗੁਰਮੁਖ ਇਹੋ ਮਨ ਲਿਆ ਸਵਾਰ, ਹੋਮੇ ਵਿੱਚੋਂ ਤੁਝੇ ਵਿਕਾਰ। ਜੋ ਤੂੰ ਰੱਖੀ ਅਨ ਮੇਲ ਮਲਾਏ, ਕਦੇ ਨਾ ਵਿਛੜੇ ਸ਼ਬਦ ਸਮਾਏ। ਆਪਣੀ ਕਲਾ ਆਪੇ ਪ੍ਰਭ ਜਾਣੇ, ਨਾਨਕ ਗੁਰਮੁਖ ਨਾਮ ਪਛਾਣੇ। ਤਨਾ ਸ੍ਰੀ ਮਹੱਲਾ ਤੀਜਾ। ਕਾਚਾ ਧਨ ਸੰਚੇ ਮੂਰਖ ਗਵਾਰ, ਮਨ ਮੁਖ ਫੂਲੇ ਅੰਧ ਗਵਾਰ। ਵਿਖਿਆ ਕਹਿ ਤਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਪੁਨਿਆਵੇ ਜਾਇ ਰਹਾਉ। ਮਨ ਮੁਖ ਭੁੱਲੇ ਸਮਰੇ ਗਵਾਰ, ਪਵਜ ਡੂਬੇ ਨਾ ਉਰਵਾ ਨਾ ਪਾਰ। ਸਤਿਗੁਰ ਪੇਟੈ ਪੂਰੇ ਭਾਗ, ਸਾਚ ਰਤੇ ਅਹਿਨੇ ਸੁਬੈਰਾਗ। ਚਹੋ ਯੁਗ ਮੈਂ ਅੰਮ੍ਰਿਤ ਸਾਚੀ ਬਾਣੀ ਪੂਰੇ ਭਾਗ। ਹਰਨਾਮ ਸਮਾਣੀ ਸਿੱਧ ਸਾਧਕ, ਤਰਸੈ ਸਭ ਲੋਏ ਪੂਰੇ ਭਾਗ। ਪ੍ਰਾਪਤ ਹੋਏ ਸਭ ਕੇ ਸਾਚਾ, ਸਾਚਾ ਹੈ ਸੋਏ ਉਤਮ ਬ੍ਰਹਮ ਪਛਾਣੇ ਕੋਏ। ਸੱਚ ਸਾਚਾ ਸੱਚ ਆਪ ਦ੍ਰਿੜਾਏ, ਨਾਨਕ ਆਪੇ ਵੇਖੇ ਆਪੇ ਸੱਚ ਲਾਏ। ਤਰਾਸੀ ਮਹੱਲਾ ਤੀਜਾ। ਨਾਵੇ ਕੀ ਕੀਮਤ ਮਿਤ ਕਹੀ ਨਾ ਜਾਏ, ਸੇ ਜਨ ਧਨ ਜਨ ਇੱਕ ਨਾਮ ਲਿਵ ਲਾਏ। ਗੁਰਮਤਿ ਸਾਚੀ ਸੱਚ

ਪ੍ਰਸਾਦੀ ਹੋਮੇ ਜਾਇ ਆਪੇ ਬਖਸ਼ ਲੈ ਮਿਲਾਏ ਵੇਖਿਆ ਕਾ ਧਨ ਬਹੁਤ ਅਭਿਮਾਨ ਅਹੰਕਾਰ ਡੂਬੇ ਨਾ ਪਾਵੇ ਮਾਣ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਲਾਹੀ ਸੱਚ ਸੋਈ ਆਪੇ ਸਾਜੇ ਕਰਤਾ ਸੋਏ ਤਿਸਮਨ ਦੂਜੇ ਆਪਣਾ ਕੋਏ ਜਿਸ ਸੱਚ ਲਾਏ ਸੋਈ ਲਾਗੇ ਨਾਨਕ ਨਾਮ ਸਦਾ ਸੁਖ ਆਗੇ ਰਾਜ ਉਤਰਾ ਸ੍ਰੀ ਮਹਲਾ ਤੀਜਾ ਘਰ ਚੌਥਾ ਏਕ ਓਂਕਾਰ ਸਤਿਗੁਰ ਪ੍ਰਸਾਦ ਹਮ ਭੀਖ ਕਾ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹੋ ਮੰਗਤ

ਸਭ ਸਭਨਾ ਕਾਇ ਕੋ ਅਵਰ ਨਾ ਦੂਜਾ ਕੋਇ ਰਹਾਉ ਉਤੇ ਫੇਰ ਪਾਇ ਕਿਰਪਨ ਕੋ ਆਬ ਕੇ ਸਭ ਕਿਰਪਾ ਕੀਜੇ ਹੋ ਦਿਆਲੁ ਦਰਸ਼ਨ ਦੇਹੁ ਆਪਣਾ ਅਸੀ ਬਖਸ਼ ਕਰੀਜੇ ਅਨੰਤ ਨਾਨਕ ਪਰਮ ਪਟ ਖੁਲਾਏ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਉ ਮਨ ਮਾਨਿਆ ਧਨਾ ਸ੍ਰੀ ਮਹਲਾ ਚੌਥਾ ਕਰ ਪਹਿਲਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਹਰ ਸੇਵਾ ਸੰਤ ਭਗਤ ਤਿਨਕੇ ਸਭ ਪਾਪ ਨਿਵਾਰੀ ਹਾਂ ਉਪਰ ਕਿਰਪਾ ਕਰ ਸਵਾਮੀ ਰੱਖ ਸੰਗਤ ਤੁਮ ਜੋ ਪਿਆਰੀ ਹਰ ਗੁਣ ਕਹਿ ਨਾ ਸਕੋ ਬਨਵਾਰੀ ਹਮ ਪਾਪੀ ਪਾਥਰ ਨੀਰ ਡੁਬਤ ਕਰ ਕਿਰਪਾ ਆਖਣ ਹਮ ਤਾਰੀ ਰਹਾਉ ਜਨਮ ਜਨਮ ਕੇ ਲਾਗੇ ਬਿਖ ਮੋਰਚਾ ਲਾਗਾ ਸੰਗਤ ਸਾਧ ਸਵਾਰੀ ਜੋ ਕੰਚਨ ਬੈ ਸੰਤਰਤਾਯੋ ਮਾਲੋ ਕਾਟੀ ਕਟਤ ਉਤਾਰੀ ਹਰ ਹਰ ਜਪਣ ਜਪੋ ਦਿਨ ਰਾਤੀ ਜਪੋ ਹਰ ਹਰ ਹਰ ਉਰਤਾਰੀ ਹਰ ਹਰ ਹਰ ਔਖਦ ਜਗ ਪੂਰਾ ਜਪੋ ਹਰ ਹਰ ਮੈਂ ਮਾਰੀ ਹਰ ਅਗਮ ਅਗਾਧ ਬੋਧ ਅਪਰੰਪਰ ਉਪਰ ਕੇ ਪਾਰੀ ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈ ਜ ਸਵਾਰੀ ਤਨਾ ਸ੍ਰੀ ਮਹਲਾ ਚੌਥਾ ਹਰ ਕੇ ਸੰਤ ਜਨਾ ਹਰ ਜਪਿਓ ਤਿਨਕਾ ਦੁਖ ਪਰਮ ਪਉ ਭਾਗੀ ਆਪਣੀ ਸੇਵਾ ਆਪ ਕਰਾਈ ਗੁਰਮਤਿ ਅੰਤਰ ਜਾਗੀ ਹਰ ਕੇ ਨਾਮ ਰਤਾ ਬੈਰਾਗੀ ਹਰ ਹਰ ਕਥਾ ਸੁਣੀ ਮਨ ਭਾਈ ਗੁਰਮਤਿ ਹਰ ਲਿਵ ਲਾਗੀ

ਜੋ ਸੇ ਤ੍ਰਿਪਤਾਨੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਸੈ ਸਵਲਾਤੀ ਭੂਖ ਭੁਖਾਨੀ ਜਿਨ ਕੇ ਵੱਡੇ ਭਾਗ ਵੱਡ ਉੱਚੇ ਤਿੰਨ ਹਰ ਜਪਿਓ ਜਪਾਨੀ ਤਿੰਨ ਹਰ ਸੰਗਤ ਮੇਲ ਪ੍ਰਭ ਸੁਆਮੀ ਤਿੰਨ ਨਾਨਕ ਦਾਸ ਦਸਾਨੀ ਤ੍ਰਾਸਰੀ ਮਹੱਲਾ ਚੌਥਾ ਹਮ ਅੰਧ ਲੈ ਅੰਧ ਬਿਖੈ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖਦਾਤ ਹਮ ਲਾਵੇ ਆਪਣੋ ਪਾਲੀ ਗੁਰ ਸੁਖ ਮੀਤ ਚੱਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ ਰਹਾਉ ਹਰ ਕੇ ਸੰਤ ਸੁਣੋ ਜਨ ਭਾਈ ਗੁਰੂ ਸੇਵ ਹੋ ਬੇਗ ਬੇਗਾਲੀ ਸਤਗੁਰ ਸੇਵ ਖਰਚ ਹਰ ਬਾਧੋ ਮਤ ਜਾਣੋ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਹਰ ਹਰ ਜਪਣ ਜਪ ਲੋ ਚਲੋ ਚਾਨੀ

ਹਰ ਕੇ ਸੇਵਕ ਸੇ ਹਰ ਪਿਆਰੇ ਇਨ ਜਪਿਓ ਹਰ ਬਚਨ ਆਖੀ ਲੇਖਾ ਚਿੱਤਰ ਗੁਪਤ ਜੋ ਲਿਖਿਆ ਸਭ ਛੋਟੀ ਜਮਕੀ ਬਾਕੀ ਹਰ ਕੇ ਸੰਤ ਜਪਿਓ ਮਨ ਹਰ ਹਰ ਅਲੱਗ ਸੰਗਤ ਸਾਧ ਜਨਾ ਕੀ ਦਿਨੀ ਰਸੂਰ ਤ੍ਰਿਸ਼ਨਾ ਅਗਨ ਬੰਜਾਨੀ ਸਿਰਪ ਚਰਿਓ ਚੰਦ ਚਿੰਦਾ ਕੀ ਤੁਮ ਵੱਡ ਪੁਰਖ ਵੱਡ ਅਗਮ ਤ ਅਗੋਚਰਾ ਤੁਮ ਆਪਿਆ ਪਾਕੀ ਜਨਾਨ ਕੋ ਪ੍ਰਭ ਕਿਰਪਾ ਕੀਜੇ ਕਰ ਦਾਸਨ ਦਾਸ ਦਸਾ ਕੀ ਤਨਾਸਰੀ ਮਹੱਲਾ ਚੌਥਾ ਕਰ ਪੰਜਵਾਂ ਦੋਪ ਦੇ ਕੀ ਕਾ ਸੰਗੁ ਪ੍ਰਸਾਦ ਔਰ ਤਹਾਰ ਵਿਚਾਰ ਮਰਾਰ ਰਮੋ ਰਾਮ ਮਨਮੋਹਨ ਨਾਮ ਜਪੀ ਨਏ ਅਦਸਤਿਆ ਗੋਚਰ ਅਪਰੰਪਰ ਸੁਆਮੀ ਗੁਰਪੂਰੇ ਪ੍ਰਗਟ ਕਰ ਦੀਨੇ ਰਾਮ ਪਾਰਸ ਚੰਦਨ ਹਮ ਕਾਸਟ ਲੋਸਟ ਹਰ ਸੰਗ ਹਰੀ ਸਤ ਸੰਗ

ਗੁਣ ਕਹੋ ਹਰ ਲਹੋ ਕਰ ਸੇਵਾ ਸਤਿਗੁਰ ਏਵ ਹਰ ਹਰ ਨਾਮ ਧਿਆਈ ਹਰ ਦਰਗੇ ਭਾਵੈ ਫਿਰ ਜਨਮ ਨਾ ਆਵੈ ਹਰ ਹਰ ਹਰ ਜੋਤ ਸਮਾਈ ਜਪ ਮਨ ਨਾਮ ਹਰੀ ਹੋਹੈ ਸਰਬ ਸੁਖੀ ਹਰ ਜਸ ਊਚੈ ਸਭਨਾ ਤੇ ਉਪਰ ਹਰ ਹਰ ਹਰ ਸੇਵ ਸਡਾਇ ਰਹਾਉ ਹਰ ਕਿਰਪਾ ਨਿਦਕੀਨੀ ਗੁਰ ਭਗਤ ਹਰ ਦੀਨੀ ਤਬ ਹਰ ਸਿਉ ਪ੍ਰੀਤ ਬਣਿਆਈ ਚਿੰਤ ਵਸਾਰੀ ਹਰ ਨਾਮ ਉਰਤਾਰੀ ਨਾਨਕ ਹੈ ਸੁਖਾਈ ਤ੍ਰਾਸੀ ਮਹੱਲਾ ਚੌਥਾ ਹਰ ਪੜ ਹਰ ਲਿਖ ਹਰ ਜਪ ਹਰ ਗਾਉ ਹਰ ਭਵ ਜਲ ਪਾਰ ਉਤਾਰੀ ਮਨ ਬਚਨ ਦੇ ਧਿਆਏ ਹਰ ਹੋਏ ਸੰਤੁਸ਼ਟ ਏਵ ਭਾਣ ਹਰ ਨਾਮ ਮਰਾਈ ਮਨ ਜਪੀਏ ਹਰ ਜਗਦੀਸ਼ ਮਿਲ ਸੰਗਤ ਸਾਧੂ ਮੀਤ ਸਦਾ ਆਨੰਦ ਹੋਵੇ ਦਿਨ ਰਾਤੀ ਹਰ ਕੀਰਤ ਕਰ ਬਨਵਾਰੀ ਰਹਾਉ ਹਰ ਹਰ ਕਰੀ ਦ੍ਰਿਸ਼ਟ ਤਬ ਭਇਓ ਮਨ ਉਦਮ ਹਰ ਹਰ ਨਾਮ।

ਹਰ ਪਹਿਲਾ ਚੌਪ ਦੇ ਕਿਉਂ ਕਾ ਸਤਿਗੁਰੂ ਪ੍ਰਸਾਦ ਭਾਵ ਖੰਡਨ ਦੁੱਖ ਭੰਜਨ ਸੁਆਮੀ ਭਗਤ ਵਸਰ ਨਿਰੰਕਾਰੀ ਕੋਟ ਪਰਾਧ ਮਿਟੇ ਖਿਨ ਪੀਤਰ ਜਾਂ ਗੁਰਮੁਖ ਨਾਮ ਸੁਮਾਰੇ ਮਿਨ ਮੈਂ ਲਾਗਾ ਹੈ ਰਾਮ ਪਿਆਰੇ ਦੀਨ ਦਿਆਲ ਕਰੀ ਪ੍ਰਭ ਕੀ ਕਿਰਪਾ ਵਸ ਕੀਨੇ ਪੰਚ ਦੂਤਾਰੇ ਰਹਾਉ ਤਰਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੇ ਦਰਬਾਰੇ ਸਰਬ ਜੀਆਂ ਕੇ ਦਾਤੇ ਸੁਆਮੀ ਕਰ ਕਿਰਪਾ ਲਿਹੋ ਉਬਾਰੇ ਤੇਰਾ ਵਰਨ ਜਾਪੇ ਰੂਪ ਨ ਲਖੀਏ ਤੇਰੀ ਕੁਦਰਤ ਕੌਣ ਵਿਚਾਰੇ ਜਲ ਤਲ ਮਹੀਅਲ ਰਵਿਆ ਸਰਬ ਠਾਈ ਅਗਮ ਰੂਪ ਗਿਰਦਾਰੇ ਕੀਰਤ ਕਰੇ ਸਗਲ ਜਨ ਤੇਰੀ ਤੂੰ ਅਵਿਨਾਸੀ ਪੁਰਖ ਮੁਰਾਰੇ ਜਿਉਂ ਭਾਵੈ ਤਿਉਂ ਰਾਖੋ ਸੁਆਮੀ ਜਨ ਨਾਨਕ ਸਰਨ ਦੁਆਰੇ ਤ੍ਰਾਸੀ ਮਹੱਲਾ ਪੰਜਵਾ ਬਿਨ ਜਲ ਪ੍ਰਾਣ ਤਜੇ ਹੈ ਮੀਨਾ ਕਿਉਂ ਜਲ ਸਿਉ ਹੇਤ ਬਡਾਇਓ ਕਮਲ ਹੇਤ ਬਿਨ ਸੋ ਹੈ ਪਵਰਾ ਉਨ ਮਾਰਗ ਨਿਕਸ ਨਾ ਪਾਇਓ ਅਬ ਮਨ ਏਕ ਸਿਉ ਮੋਹ ਕੀਨਾ ਮਰੇ ਨਾ ਜਾਵੇ ਸਦ ਹੀ ਸੰਗੈ ਸਤਿਗੁਰ ਸਭ ਦੀ ਚੀਨਾ ਰਹਾਉ ਕਾਮ ਹੇਤ ਹੁਣ ਚਲ ਲੈ ਫਾਂਕਿਓ ਓ ਪਰ ਵਸ ਅਯੋ ਵਿਚਾਰਾ ਨਾਦ ਹੇਤ ਸਿਡਾਰੋ ਕਾਂਕੋ ਸੁ ਹੇਤ ਵਿਦਾਰਾ ਦੇਖ ਕੁਟਾਂਬ ਲੋਭ ਮੋਹ ਪ੍ਰਾਨੀ ਮਾਇਆ ਕੋ ਲਪਟਾਨਾ ਪਤਰ ਚਿਓ ਕਰਲੀਨ ਆਪਣਾ ਸੋਡ ਸਰਾ ਪ੍ਰਜਾਨਾ ਬਿਨ ਗੋਬਿੰਦ ਅਵਰ ਸੰਗ ਨੇਹਾ ਜਾਨੂ ਸਦਾ ਸੁਹੇਲਾ ਜਾਨੂ ਸਦਾ ਦੁਹੇਲਾ ਕਹੋ ਨਾਨਕ ਗੁਰ ਇਹ ਬੁਝਾਇਓ ਪ੍ਰੀਤ ਪ੍ਰਭੂ ਸਦ ਕੇਲਾ ਤਨਾਸੀ ਮਹੱਲਾ ਪੰਜਵਾ ਕਰ ਕਿਰਪਾ ਦੀਓ ਮੋਹਿ ਨਾਮਾ ਬੰਧਨ ਤੇ ਸੁਖ ਕਾਏ ਮਨ ਤੇ ਬਿਸਰਿਓ ਸਗਲੋ ਧੰਧਾ ਗੁਰ ਕੀ ਚਲਨੀ ਲਾਏ ਸਾਧ ਸੰਗ ਚਿੰਤ ਬਿਰਾਨੀ ਸਾਡੀ ਅਹੰਗ ਬੁੱਧ ਮੋਹ ਮਨ ਬਾਸਮ ਦੇ ਕਰ ਗੜਹਾਵ ਗਾਡੀ ਰਹਾਓ ਨਾ ਕੋ ਮੇਰਾ ਦੁਸ਼ਮਨ ਰਹਿਆ ਨਾ ਹਮ ਕਿਸ ਕਰ ਬੈਰਾਈ ਬ੍ਰਹਮ ਪਸਾਰ ਪਸਾਰਿਓ ਸਪੀਤਰ ਸਤਿਗੁਰ ਤੇ ਸੋ ਜੀ ਪਾਏ ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾਉ ਤਾਂ ਮੇਲ ਕੀਓ ਮੇਰੇ ਰਾਜਨ ਬਿਨਸੋ ਢੀਠਾ ਅੰਮ੍ਰਿਤ ਬੂਠਾ ਸ਼ਬਦ ਲੱਗੋ ਗੁਰਮੀਠਾ ਜਲ ਥਲ ਮਹਿਅਲ ਸਰਬ ਨਿਵਾਸੀ ਨਾਨਕ ਰਮਈਆ ਡੀਠਾ ਨਾਸਰੀ ਮਹੱਲਾ ਪੰਜਵਾ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋ ਆਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਦਾਤਾ ਪਾਏ ਆਬ ਮੋਹੇ ਰਾਮ ਜਸੋ ਮਨ ਗਾਇਓ ਭਇਓ ਪ੍ਰਗਾਸ ਸਦਾ

ਸਭ ਤੇ ਸਕਾ ਸੋਈ ਸੁਗੜ ਸੁਜਾਨੀ ਤੇ ਨਹੀਂ ਸੁਣਿਆ ਦੁੱਖ ਸੁਖ ਮੇਰਾ ਤਉ ਬਿਦ ਨਿੱਕੀ ਖਟਾਨੀ ਜੀ ਕੀ ਇੱਕ ਹੀ ਪਹਿਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਨੀ ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦੀਨੋ ਮੰਤਾਨੀ ਡਿੱਗੇ ਨਾ ਡੋਲੇ ਦਰਰ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ ਉਜ ਬੀਚ ਹਾਂ ਬਹੁ ਤੁਮ ਕਸ਼ ਹੋਤੇ ਤਿਨ ਕੀ ਬਾਤ ਬੇਲਾਨੀ ਅਲੰਕਾਰ ਮੇਲਾ ਉਥੈਲੀ ਹੋਈ ਹੈ ਤਾ ਤੇ ਕਣਕ ਵਖਾਨੀ ਪ੍ਰਟ ਜੋਤ ਸਹਿਜ ਸੁਖ ਸੁਭਾ ਬਾਜੇ ਅਨਹਤ ਬਾਨੀ ਕੋ ਨਾਨਕ ਨੇਚਲ ਕਰ ਬਾਦਿਓ ਗੁਰ ਕੀਓ ਬੰਦਾਨੀ ਨਾ ਸ੍ਰੀ ਮਹੱਲਾ ਪੰਜਵਾਂ।

ਰੰਗ ਮਾਥੇ ਲੂਚਣ ਕਸੂ ਨਾ ਸੂਜੀ ਵਿਖਿਆ ਮੈਂ ਕਿਨਹੀ ਤ੍ਰਿਪਤੈ ਨਾ ਪਾਈ ਜੋ ਪਾਵਕ ਈਦਨ ਨਹੀਂ ਧਰਾਪੈ ਬਿਨ ਹਰ ਕਹਾਂ ਅਗਾਈ ਰਹਾਉ ਦਿਨ ਦਿਨ ਕਰਤ ਭੋਜਨ ਬਹੁ ਬਿੰਜਣ ਤਾਂ ਕਿ ਮਿਟੇ ਨਾ ਭੁੱਖਾ ਉਦਮ ਕਰੈ ਸਵਾਣ ਕੀ ਨਿਆਇ ਚਾਰੇ ਕੁੰਟਾਂ ਕੋਖਾ ਕਾਮਵੰਤ ਕਾਮੀ ਬੋ ਨਾਰੀ ਪਾਰ ਗ੍ਰਹਿ ਜੋ ਨਾ ਚੂਕੈ ਦਿਨ ਪ੍ਰਤ ਕਰੇ ਕਰੇ ਪਛਤਾਪੈ ਸੋਗ ਲੋਭ ਮੈਂ ਸੂਕੇ ਹਰ ਹਰ ਨਾਮ ਅਪਾਰ ਅਮੁੱਲਾ ਅੰਮ੍ਰਿਤ ਇੱਕ ਨਿਧਾਨਾ ਸੁਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਧਨਾ ਸ੍ਰੀ ਮਹੱਲਾ ਪੰਜਵਾਂ।

ਤੋਹੀ ਦਿਸੈ ਮਾਰੀ ਚਿੰਦ ਰਹਾਉ। ਜਾ ਕੇ ਸਿਮਰਨ ਸਰਬ ਨਿਧਨਾ, ਮਾਨ ਮਹਤ ਪਤ ਪੂਰੀ ਨਾਮ ਲੈਤ, ਕੋਟ ਅਗ ਨਾਸੈ ਭਗਤ ਵਾਸੈ ਸਭ ਧੂਰੀ, ਸਰਬ ਮਨੋਰਥਾ ਜੇ ਕੋ ਚਾਹੈ, ਸੇਵੇ ਏਕ ਨਿਦਾਨਾ ਪਾਰ ਬ੍ਰਹਮ ਅਪਰੰਪਰ, ਸਵਾਮੀ ਸਿਮਰਤ ਪਾਰ ਪਰਾਨਾ, ਸ਼ੀਤਲ ਸ਼ਾਂਤ ਮਹਾਂ ਸੁਖ ਪਾਇਆ, ਸੰਤ ਸੰਗ ਰਹੇ ਓਲਾ ਹਰ ਧੰਨ, ਸੰਤ ਹਰ ਨਾਮ।

ਮੇਰੇ ਸਾਈਂ ਐਸੀ ਮਾਤਾ ਜੀ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਤੁਮਰੀ ਕਿਰਪਾ ਤੇ ਮੋਹੁ ਮਨ ਛੂਟੈ ਬਿਨ ਸਜਾਇ ਪਰਮਾਈ ਅਨੰਦ ਰੂਪ ਮਦਿਉ ਅਨੰਦ ਰੂਪ ਰਵਿਉ ਸਭ ਮਦੈ ਜਾਤ ਕਤ ਭੇਖੋ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਧ

ਸ੍ਰੀ ਮਹੱਲਾ ਪੰਜਵਾਂ। ਬੰਧਨ ਤੇ ਛੁਟਕਾਵੇ ਪ੍ਰਭੂ ਮਿਲਾਵੇ, ਹਰ ਹਰ ਨਾਮ ਸੁਣਾਵੇ, ਅਸਥਿਰ ਕਰੇ ਨਿਹਚਲ ਇਹੋ ਮਨਵਾ। ਬਹੁ ਨ ਕਾਤਹੁ ਧਾਵੈ, ਹੈ ਕਉ ਐਸੋ ਹਮਰਾ ਮੀਤ, ਸਗਲ ਸਮਗਰੀ ਜੀਉ ਹੀਓ, ਦੇਵੋ ਪੋਪਨ ਚੀਤ ਰਹਾਉ। ਪਰ ਧਨ ਪਰ ਕੀ ਨਿੰਦਾ, ਇਨ ਸੋ ਪ੍ਰੀਤਨ ਲਾਗੈ, ਸੰਤ ਸੰਗ ਸੰਤ ਸੋ ਭਾਖਨ, ਹਰ ਕੀਰਤਨ ਮਨ ਜਾਗੈ, ਗੁਣਦਾਨ ਦਿਆਲ ਪੁਰਖ ਪ੍ਰਭ, ਸਰਬ ਸੁਖ ਦਿਆਲਾਉ, ਮੰਗੇ ਦਾਨ ਨਾਮ ਤੇਰੋ ਨਾਨਕ ਜੋ ਮਾਤਾ ਬਾਲ ਗੋਪਾਲ ਉਤਰਾ। ਸ੍ਰੀ ਮਹੱਲਾ ਪੰਜਵਾਂ। ਹਰ ਹਰ ਲੀਨੇ ਸੰਤ ਉਬਾਰ, ਹਰ ਕੇ ਦਾਸ ਕੀ ਚਿਤਵੈ, ਬੁਰਿਆਈ ਤਿਸ ਹੀ ਕੋ ਫਿਰ ਮਾਰ ਰਹਾਉ।

ਹਾਰ ਰਾਸਵੀ ਮਹੱਲਾ ਪੰਜਵਾ ਅਬ ਹਾਰ ਰੱਖਣ ਹਾਰ ਚਿਤਾਰਿਆ ਪਤਤ ਪਨੀਤ ਪੀਏ ਖਿਨ ਪੀਤਰ ਸਗਲਾ ਰੋਗ ਬਿਦਾਰਿਆ ਰਹਾਉ ਗੋਸ਼ਟ ਪਈ ਸਾਧ ਕੈ ਸੰਗਮ ਕਾਮ ਕ੍ਰੋਧੋ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਨ ਮੰਤਰ ਮੂਲ ਮਨ ਏਕ ਮਨ ਵਿਸਵਾਸ ਪ੍ਰਭ ਧਾਰਿਆ ਚਰਨ ਰੇਨ ਬਾਂਸ਼ ਨਿਤ ਨਾਨਕ ਪੁਨਹਿ ਪੁਨੈ ਬਲਿਹਾਰਿਆ ਤਨਾਸਰੀ ਮਹੱਲਾ ਪੰਜਵਾਂ ਮੇਰਾ ਲਾਗੋ ਰਾਮ ਸਿਉ ਹੇਤ ਸਤਿਗੁਰ ਮੇਰਾ ਸਦਾ ਸਹਾਈ ਦੁੱਖ ਕਾ ਕਟ ਆ ਕੇਤ ਰਹਾਉ ਹਾਥ ਦੇ ਰਾਖਿਓ ਪਿਣਾ ਕਰ ਬਿਰਤਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲ ਕੀਨੇ ਜਨ ਕਾ ਆਪ ਸਹਾਇ ਸਾਚਾ ਸਹਿਬ ਹੋਰ ਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਭੈ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਧਰਾਸ਼ਰੀ ਮਹੱਲਾ ਪੰਜਵਾ ਔਖਦ ਤੇਰੋ ਨਾਮ ਦਿਆਲ ਮੋਹੇ ਆਤੁਰ ਤ੍ਰਿੰਗਤ ਨਿਜਾਨੀ।

ਤੂੰ ਸਮਰੱਥ ਪੁਰਖ ਮਿਹਰਬਾਨ ਆਠ ਪਹਿਰ ਪ੍ਰਭ ਕੋ ਆਰਾਧੀ ਨਾਨਕ ਸਾਧੇ ਕੁਰਬਾਨ ਰਾਗਤਨਾ ਸ੍ਰੀ ਮਹੱਲਾ ਪੰਜਵਾਂ ਏਕੇ ਓਂਕਾਰ ਸਤਿਗੁਰ ਪ੍ਰਸਾਦ ਹਾਂ ਹਾਂ ਪ੍ਰਭ ਰਾਖ ਲਿਓ ਹਮ ਤੇ ਕਿਸੂ ਨ ਹੋਵੇ ਮੇਰੇ ਸਵਾਮੀ ਕਰ ਕਿਰਪਾ ਆਪਣਾ ਨਾਮ ਦੇਵ ਰਹਾਓ ਅਗਨ ਕੁਟੰਬ ਸਾਗਰ ਸੰਸਾਰ ਪਰਮੋ ਅਗਿਆਨ ਅੰਧਾਰ ਊਚ ਨੀਚ ਸੁਖ ਦੁਖ ਤ੍ਰਾਪਸ ਨਾਹੀ ਤ੍ਰਿਸ਼ਨਾ ਭੁੱਖ ਮਨ ਬਾਸ ਵਿਖੇ ਬਿਆਦ

ਬਿਆਪ ਸਾਧੂ ਸੰਗ ਭਜੋ ਗੋਪਾਲ ਆਣ ਸੰਜਮ ਕਿਸ ਨ ਸੂਜੇ ਇਹ ਜਤਨ ਕਾਟ ਕਲ ਕਾਲ ਰਹਾਉ ਆਦਿ ਅੰਤ ਦਿਆਲ ਪੂਰਨ ਇਸ ਬਿਆਨੀ ਕੋਏ ਜਨਮ ਮਰਨ ਨਿਵਾਰ ਹਰ ਜਾਪੋ ਸਿਮਰ ਸਵਾਮੀ ਸੋਏ ਬੇਦ ਸਿਮਰਤ ਕਥੇ ਸਾਸਤ ਭਗਤ ਕਰੇ ਵਿਚਾਰ ਮੁਕਤ ਪਾਈਏ ਸਾਧ ਸੰਗਤ ਬਿਨ ਸਜਾਏ ਅੰਧਾਰ ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ ਤਾਨ ਮਾਣ ਦੀ ਬਾਣ ਸਾਚਾ ਨਾਨਕੀ ਪ੍ਰਟੇਕ ਉਤਨਾ ਸ੍ਰੀ ਮਹੱਲਾ ਪਿਨਵਾ ਫਿਰਤ ਫਿਰਤ ਪੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ।

ਝੂਠ ਤੋਹ ਸੁਰ ਚੋਂ ਮੀਠਾ। ਦਾਤ ਪਿਆਰੀ ਵਸਰਿਆਂ ਦਾ ਤਾਰਾ ਉਜਾਣੇ ਨਾਹੀ ਮਰਨ ਵਿਚਾਰਾ। ਵਸਤ ਪਰਾਈ ਕੋ ਉੱਠ ਰੋਵੇ ਕਰਮ ਧਰਮ ਸਗਲਾ ਈ ਖੋਵੇ। ਹੁਕਮ ਨਾ ਬੂਝੇ ਆਵਣ ਜਾਣੇ ਪਾਪ ਕਰੇ ਤਾਂ ਪਸ਼ੂ ਤਾਣੇ। ਜੋ ਤੁਧ ਭਾਵੈ ਸੋ ਪ੍ਰਵਾਣ ਉਹ ਤੇਰੇ ਪਾਣੀ ਨੂੰ ਕੁਰਬਾਣ। ਨਾਨਕ ਗਰੀਬ ਬੰਦਾ ਜਨ ਤੇਰਾ ਰਾਖ ਲੇ ਸਾਹਿਬ ਪ੍ਰਭ ਮੇਰਾ ਉਤਰਾ ਸ੍ਰੀ ਮਹੱਲਾ ਪੰਜਵਾ। ਮੋਹੇ ਮਸਕੀਨ ਪ੍ਰਭ ਨਾਮ ਆਧਾਰੋ ਖਾਟਣ ਕੋ ਹਰ ਹਰ ਰੋਜ਼ਗਾਰ। ਸੰਤਨ ਕਰੇ ਕੋ ਨਾਮ ਹਲਤ ਪਲਤ ਤਾਂ ਕਿ ਆਵੇ ਕਾਮ। ਨਾਮ ਰਤੇ ਪ੍ਰਭ ਰੰਗ ਅਪਾਰ ਸਾਧ ਗਾਵੇ ਗੁਣ।

ਸੋਗ ਸੰਤਨ ਕੈ ਬਿਨ ਸੀ ਚੇਂਦੋ ਜੇ ਸਾਧ ਸੰਤਨ ਹੋਵੇ ਇਕੱਤਰ ਤਹਰ ਜਸ ਗਾਵੇ ਨਾਨਕ ਵੇਤਾ ਸਾਧ ਸਭਾ ਮੈਂ ਆਨੰਦ ਬਿਸਰਾਮ ਹੁਨ ਸੰਗ ਸੋ ਪਾਏ ਜਿਸ ਮਸਤਕ ਕਰਾਮ ਦੋਏ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾਂ ਗੁਣਤਾਸ

ਨਿਰਮਲ ਸੇਵ ਏਕ ਨਿਰੰਜਨ ਜਾ ਕੀ ਰਾਸ ਮਿਲ ਸਾਧ ਸੰਗਤ ਹੋਵਤ ਪ੍ਰਗਾਸ ਜੀਅਨ ਕਾ ਦਾਤਾ ਪੂਰਨ ਸਭ ਠਾਇ ਕੋਟ ਕਲੇਸ਼ ਮਿਟੈ ਹਰ ਨਾਇ ਜਨਮ ਮਰਨ ਸਗਲਾ ਦੁੱਖ ਨਾਸਾਏ ਗੁਰਮੁਖ ਜਾਕੇ ਮਨ ਤਨ ਬਾਸਾਏ ਜਿਸ ਨੂੰ ਆਪ ਲੈ ਲਾੜ ਲਾਏ ਦਰਗੇ ਮਿਲੈ ਤਿਸੇ ਹੀ ਜਾਏ ਸਹੀ ਭਗਤ ਜੇ ਸਾਚੇ ਪਾਣੇ ਜਿਮ ਕਾਲ ਤੇ ਪਏ ਨਿਕਾਣੇ ਸਾਚਾ ਸਾਹਿਬ ਸੱਚ ਦਰਬਾਰ ਕੀਮਤ ਕੌਣ ਕਹੇ ਵਿਚਾਰ ਘਟ ਘਟ ਅੰਤਰ ਸਗਲੇ ਆਧਾਰ ਨਾਨਕ ਜਾਚੇ ਸੰਤ ਰੇ ਨਾਰ ਤਨਾ ਸ੍ਰੀ ਮਹੱਲਾ ਪੰਜਵਾ ਕੇ ਓਂਕਾਰ ਸਤਿਗੁਰ ਪ੍ਰਸਾਦ ਘਰ ਬਾਹਰ ਤੇਰਾ ਪਰਵਾਸਾ ਤੂੰ ਜਾਣ ਕੇ ਹੈ ਸੰਗ ਕਰ ਕਿਰਪਾ

ਭੇਖ ਸੁਆਮੀ ਕੀ ਸੋਭਾ ਆਨੰਦ ਸਦਾ ਉਲਾਸ ਰਹਾਉ ਚਰਨ ਸਰਨ ਪੂਰਨ ਪਰਮੇਸ਼ਰ ਅੰਤਰਜਾਮੀ ਸਾਖਿਓ ਜਾਣ ਬੂਝ ਆਪਣਾ ਕੀਓ ਨਾਨਕ ਭਗਤਨ ਕਾ ਅੰਕੁਰ ਰਾਖਿਓ ਤਨਾ ਸ੍ਰੀ ਮਹੱਲਾ ਪੰਜਵਾ ਜਹ ਜੈ ਭੇਖੋ ਤੈ ਹਜੂਰ ਦੂਰ ਕਤ ਹੋ ਨਾ ਜਾਈ ਰਵ ਰਿਆ ਸਰਬਤਰ ਮਮਨ ਸਦਾ ਧਿਆਈ ਈਤ ਊਤ ਨਹੀਂ ਬੀਛੜੈ ਸੋ ਸੰਗੀ ਗਣੀਐ ਬਿਣ ਸਜਾਏ ਜੋ ਨਿਮੁਖ ਮੈ ਸੋ ਅਲਪ ਸੁਖ ਭਨੀਐ ਰਹਾਉ ਪ੍ਰਤ ਪਾਲੇ ਅਪਿਆਓ ਦੇ ਕਸ ਊਣ ਨ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਸੋਈ ਅਸ਼ਲ ਅਸ਼ੇਦ ਅਪਾਰ ਪ੍ਰਭ ਉੱਚਾ ਜਾ ਕਰ ਰੂਪ ਜਪ ਜਪ ਕਰੇ ਆਨੰਦ ਜਨ

ਵਾਜੇ ਨਿਤ ਵਾਜੇ ਆਪਣੇ ਖਸਮ ਨਿਵਾਜੇ ਹਸਤਿ ਰਹੋ ਡੋਲੋ ਮਤ ਕਬ ਹੂੰ ਗੁਰ ਕੈ ਬਚਨ ਆਧਾਰ ਜੈ ਜੈਕਾਰ ਸਗਲ ਭੂ ਮੰਡਲ।

ਜੋ ਤਿਸ ਸਿਉ ਨਾ ਲਾਈਏ ਹੀਤ, ਜਾਕੋ ਕਿਸ ਨਾਹੀ ਬੀਤ, ਅੰਤ ਕੀ ਬਾਰ ਉਹ ਸੰਗ ਨਾ ਚਾਲੈ, ਮਨ ਤਨ ਤੂੰ ਆਰਾਧ ਹਰਕੇ ਪ੍ਰੀਤਮ ਸਾਦ, ਜਾ ਕੇ ਸੰਗ ਤੇਰੇ ਬੰਧਨ ਛੂਟੈ, ਗਹੋ ਪਾਰ ਬ੍ਰਹਮ ਚਾ ਸਰਨ ਹਿਰਦੈ ਕਮਲ ਚਰਨ, ਅਵਰਿਆਸ ਕਾ ਸਭ ਪਟਲ ਨਾ ਕੀ ਜੈ।

ਆਪ ਨੂੰ ਥਾਪਿਓ ਹਰ ਜਾਪ ਨਾਨਿਮਕ ਜਾਪਿਓ ਅਰਥ ਦਰਬ ਦੇਖੋ ਕਸੁ ਸੰਗ ਨਾਹੀ ਚੱਲਣਾ ਜਾ ਕੋ ਰੇ ਕਰਮ ਭਲਾਉ ਤਿਨ ਓਟ ਗਹੀ ਸੰਤ ਪਲਾ ਤਿਨ ਨਾਹੀ ਰੇ ਜੰਭ ਸੰਤਾਵੈ ਸਾਧੂ ਕੀ ਸੰਗਣਾ ਪਾਇਓ ਰੇ ਪਰਮ ਨਿਧਾਨ ਮਿਟੋ ਹੈ ਅਭਿਮਾਨ ਏਕੇ ਨਿਰੰਕਾਰ ਨਾਨਕ ਮਨ ਲੱਗਣਾ ਤਰਾ ਸ੍ਰੀ ਮਹੱਲਾ ਪੰਜਵਾਂ ਕਰ ਸਤਮਾ ਏਕੇ ਓਂਕਾਰ ਸਤਿਗੁਰੂ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਲ ਕਲੇਸ਼ ਲੋਭ ਮੋਹ ਮਹਾਉ ਭਵਜਲ ਉਤਾਰੇ ਰਹਾਉ ਸਾਸ ਸਾਸ ਨਿਮਕ ਨਿਮਕ ਦ੍ਰਿਸਰੈਨ ਚਿਤਾਰੇ ਸਾਧ ਸੰਗ ਜਪ ਨਿਸੰਗ ਮਨ ਦਾਨ ਤਾਰੇ ਚਰਨ ਕਮਲ ਨਮਸਕਾਰ ਗੁਣ ਗੋਬਿੰਦ ਵਿਚਾਰੇ ਸਾਜਨਾ ਕਿਰੇ ਨਾਨਕ ਮੰਗਲ ਸੂਖ ਸਧਾਰਿਤ ਨਾ ਸ੍ਰੀ ਮਹੱਲਾ ਪੰਜਵਾਂ ਕਰ ਅਠਵਾਂ ਦੋ ਪਦੇ ਕਿਉਂ ਕਾ ਸਤਿਗੁਰੂ ਪ੍ਰਸਾਦ ਸਿਮਰ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸਮਾਲੇ ਇਹ ਲੋਕ ਪ੍ਰਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੇ ਗੁਰ ਕਾ ਬਚਨ ਵਸੇ ਜੀ ਨਾਲੇ ਜਲ ਨਹੀਂ ਡੂਬੈ ਤਸ ਕਰਨੀ ਲੇਵੈ ਪਹਾਏ ਨਾ ਸਾਕੇ ਜਾਲੇ ਰਹਾਉ ਨਿਰਧਨ ਕੋ ਧਨ ਅੰਦਰੇ ਕੋ ਟੇਕ ਮਾਤ ਦੂਧ ਜੈਸੇ ਬਾਲੈ ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੈ ਤਨਾ ਸ੍ਰੀ ਮਹੱਲਾ ਪੰਜਵਾਂ ਭੈ ਕਿਰਪਾਲ ਦਿਆਲ ਗੋਬਿੰਦਾ ਅੰਮ੍ਰਿਤ ਹਿਰਦੈ ਸਿੰਚਾਈ ਨਾਮ ਨਿਧ ਰਿਧ ਸਿੱਧ ਹਰ ਲਾਗ ਰਹੀ ਜਨ ਪਾਏ ਸੰਤਨ ਕੋ ਆਨੰਦ ਸਗਲ ਹੀ ਜਾਏ।

ਤਿਆ ਇਤਨਾ ਸ੍ਰੀ ਮਹੱਲਾ ਪੰਜਵਾਂ ਦਰਬਵੰਤ ਦਰਬ ਦੇਖ ਗਰਭੇ ਭੂਮਵੰਤ ਅਭਿਮਾਨੀ ਰਾਜਾ ਜਾਣੈ ਸਗਲ ਰਾਜ ਹਮਰਾ ਤਿਉ ਹਰ ਹਰ ਜਨ ਟੇਕ ਸੁਆਮੀ ਜੇ ਕੋਈ ਆਪਣੀ ਓਟ ਸਮਰ ਜਸੋ ਬੇਤੋ ਤੈ ਸੋਹੇ ਵਰਤੇ

ਚੇਤਨਾ ਸ੍ਰੀ ਮਹੱਲਾ ਪੰਜਵਾਂ ਜਾ ਕੋ ਹਰ ਰੰਗ ਲਾਗੂ ਇਸ ਜੁਗ ਮੈਂ ਸੋ ਕਈਅਤ ਹੈ ਸੂਰ ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਈਏ ਆਤਮ ਰੰਗ ਸਰਨੀ ਪਾਵਣ ਨਾਮ ਧਿਆਵਣ ਸਹਿਜ ਸਮਾਵਣ ਸੰਗ ਰਹਾਉ ਜਿਨ ਕੇ ਚੰਨ ਵਸੇ ਮੇਰੇ ਹੀ ਆਰੇ ਸੰਗ

ਕਰ ਮੁਕਰ ਪਾਵੇ ਭੇਖ ਕਰੇ ਨਿਰਬਨੇ ਜਾਣਤ ਦੂਰ ਤੁਮ ਹੈ ਪ੍ਰਭ ਨੇਰ ਉਤ ਤਾਕੇ ਉਤ ਤੇ ਉਤ ਭੇਖੇ ਆਵੇ ਲੋਭੀ ਫਿਰ ਨਹਾਉ ਜਬ ਲਗ ਟੁਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨ ਕੋਈ ਕਹੁ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਤਨਾ ਸ੍ਰੀ ਮਹੱਲਾ ਪੰਜਵਾਂ ਨਾਮ ਗੁਰ ਦੀ ਹੋਇ ਆਪਣੇ ਜਾਕੇ ਮਸਤਕ ਕਰਮਾ ਨਾਮ ਦਰਾਵੇ ਨਾਮ ਜਪਾਵੇ ਤਾਕਾ ਜੁਗ ਮੈਂ ਧਰਮ ਜਨ ਕੋ ਨਾਮ ਵਡਾਈ ਸੋਭ ਨਾਮੋ ਗਤ ਨਾਮੋ ਪਤ ਜਨ ਕੀ ਮਨ ਜੋ ਜੋ ਹੋ ਗਰਹਾਉ

0: ਸ੍ਰੀ ਮਹੱਲਾ ਪੰਜਵਾਂ। ਨੇਤਰ ਪੁਨੀਤ ਭਏ ਦਰਸ ਪੇਖੇ ਮਾਥੇ ਪਰੋ ਰਵਾਲ, ਰਸ ਰਸ ਗੁਣ ਗਾਵੋ ਠਾਕੁਰ ਕੇ, ਮੋਰ ਹਿਰਦੇ ਬਸੋ ਗੋਪਾਲ, ਤੁਮ ਤੋ ਰਕਨ ਹਰ ਦਿਆਲੋ, ਸੁੰਦਰ ਸੁਗਰ ਬੇਅੰਤ ਪਿਤਾ ਪ੍ਰਭ, ਹੋ ਪ੍ਰਭੂ ਕਿਰਪਾਲ ਰਹਾਉ, ਮਹਾ ਆਨੰਦ ਮੰਗਲ ਰੂਪ ਤੁਮਰੇ, ਬਚਨ ਅਨੂਪ ਰਸਾਲੋ, ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਤਨਾ ਸ੍ਰੀ ਮਹੱਲਾ ਪੰਜਵਾਂ। ਆਪਣੀ ਉਕਤ ਖਿਲਾਵੇ ਭੋਜਨ, ਆਪਣੀ ਉਕਤ ਖਿਲਾਵੇ ਸਰਬ ਸੁਖ ਭੋਗ ਰਸ ਦੇਵੈ, ਮਨ ਹੀ ਨਾਲ ਸਮਾਵੇ ਹਮਰੇ ਪਿਤਾ ਗੋਪਾਲ ਦਿਆਲ, ਜਿਉਂ ਰਾਖੇ ਮੈਂ ਤਾਰੀ ਬਾਰਕਾਓ, ਤੈਸੇ ਹੀ ਪ੍ਰਭ ਪਾਲ ਰਹਾਉ, ਮੀਤ ਸਾਜਨ ਸਰਬ ਗੁਣ ਨਾਇਕ, ਸਦਾ ਸਲਾਮਤ ਦੇਵਾ, ਈਤ ਊਤ ਜਤ ਕਤ ਤਤ ਤੁਮ ਹੀ ਮਿਲੈ ਨਾਨਕ ਸੰਤ ਸੇਵਾ। ਤਨਾ ਸ੍ਰੀ ਮਹੱਲਾ ਪੰਜਵਾਂ। ਸੰਤ ਕਿਰਪਾਲ ਦਿਆਲ, ਦਮੁਦ ਕਾਮ ਗੁਰ ਬਿਖ ਜਾਰੇ, ਰਾਜ ਮਾਲ ਜੁਗਣ ਤਨ ਜੀ ਰਖਨੁ ਪ੍ਰਭ, ਬਾਰੇ ਮਨ ਕਰਾ ਰਾਮ ਹਿਤ ਕਾਇ ਸੁਖ ਸਹਿਜ, ਅਨੰਦ ਮਨ ਸਹਿਤ ਪਵਨ ਪਾਰ ਉਤਰ ਰਹਾਉ,
1: ਸਭ ਸਿੱਖਨ ਕੋ
0: ਧਨ ਸੋ ਥਾਨ, ਧਨ ਹੋਏ ਭਵਣਾ ਜਨ ਸੰਤ ਬਸਾਰੇ, ਨਾਨਕ ਕੀ ਸ਼ਰਧਾ ਪੂਰੋ।

ਟੇਕ ਮਨੇ ਸਦਾਰੀ ਸਾਗਤ ਕੀ ਅਵਰਦਾ ਜਾਏ ਬਿਰਥਾਰੀ ਜੈਸੇ ਕਾਗਦ ਕੇ ਭਾਰ ਮੂਸਾ ਤੂਕ ਗਵਾਵਤ ਕਾਮ ਨਹੀਂ ਗਵਾਰੀ ਰਹਾ ਕਰ ਕਿਰਪਾ ਪਾਰ ਬ੍ਰਹਮ ਸਵਾਮੀ ਛੁਟਕਾਰੀ ਬੁੱਢ ਤੇ ਅੰਧ ਨਾਨਕ ਪ੍ਰਭ ਕਾਢ ਤੋ ਸਾਜਨਾ ਸੰਗਾਰੀ ਤਨਾਸਰੀ ਮਹੱਲਾ ਪੰਜਵਾਂ।

ਮੋਰੇ ਜਾਤੀ ਰਸਨਾ ਰਾਮ ਰਸਾਇਣ ਮਾਤੀ ਰੰਗ ਰੰਗੀ ਰਾਮ ਆਪਣੇ ਕਹਿ ਚਰਨ ਕਮਲ ਨਿਤ ਥਾਤੀ ਰਹਾਉ ਜਿਸ ਕਾ ਸਾਹ ਤਿਨਹੀ ਰੱਖ ਲਈਆ ਪੂਰਨ ਪ੍ਰਭ ਕੀ ਭਾਤੀ ਮੇਲਿਓ ਆਪੇ ਸੁਖ ਦਾਤੇ ਨਾਨਕ ਰਾਖੀ ਪਾਤੀ ਤਨਾ ਸ੍ਰੀ ਮਹੱਲਾ ਪੰਜਵਾਂ ਦੂਤ ਦੁਸ਼ਮਣ ਸਭ

0: ਨਿਰਖੁਤ ਮਰੀਓਰ ਹਰ ਮੀ ਨੀਤ
1: ਗੁਰੂ
0: ਮੁਰਾਰ ਸਹਾਇ ਹੋ ਦਾਸ ਕੋ ਕਰ ਗੁਰੂ ਮੀ ਤਰਹਾਉ ਸੁਣੀ ਬੇਨਤੀ ਠਾਕੁਰ ਮੇਰਾ ਖਸਮਾਨਾ ਕਰ ਆਪ ਨਾਨਕ ਆਨੰਦ ਭਏ ਦੁਖ ਭਾਗੇ ਸਦਾ ਸਦਾ ਹਰ ਜਾਪੋ ਤਰਾ।

ਸੱਚ ਪਾਈਐ ਦੋਵੇਂ ਸੁਹੇਲੇ ਲੋਕ। ਆਨ ਆਚਾਰ ਬਿਹਾਰ ਹੈ ਜਿੱਥੇ ਬਿਨ ਹਰ ਸਿਮਰਨ ਫੋਕ। ਨਾਨਕ ਜਨਮ ਮਰਨ ਪੈ ਕਾਟੇ, ਮਿਲ ਸਾਧੂ ਮਿਣਸੇ ਸੋਕ। ਤਨਾਸਰੀ ਮਹੱਲਾ ਪੰਜਵਾਂ, ਤ੍ਰਿਸ਼ਨਾ ਬੁਝੈ ਹਰ ਕੈ ਨਾਮ ਮਹਾ ਸੰਤੋਖ ਹੋਵੇ। ਗੁਰਬਚਨੀ ਪ੍ਰਸੁ ਲਾਗੇ ਪੂਰਨ ਗੇ ਤਿਆਂ ਰਹਾਉ, ਮਹਾ ਕਲੋਲ ਬੁਝੇ ਮਾਇਆ ਕੇ। ਕਰ ਕਿਰਪਾ ਮੇਰੇ ਦੀਨ ਦਿਆਲ, ਆਪਣਾ ਨਾਮ ਦੇਹ ਜਪ ਜੀਵਾਂ। ਪੂਰਨ ਹੋਏ ਦਾਸ ਕੀ ਕਾਲ, ਸਰਬ ਮਨੋਰਥ ਰਾਜ ਸੂਗ ਰਸ। ਸਦ ਖੁਸ਼ੀਆਂ ਕੀਰਤਨ ਜਪ ਨਾਮੋ, ਜਿਸ ਕੇ ਕਰਮ ਲਿਖਿਆ ਤੁਰ ਕਰਤੇ। ਨਾਨਕ ਜਨ ਕੇ ਪੂਰਨ ਕਾਮੋ, ਤਨਾਸਰੀ ਮਹੱਲਾ ਪੰਜਵਾ। ਜਨ ਕੇ ਕੀਨੀ ਪਾਰ ਬ੍ਰਹਮ ਸਾਰ, ਨਿੰਦਕ ਟਿਕਣ ਨ ਪਾਵਣ ਮੂਲੇ। ਉੜ ਗਏ ਬੇਕਾਰ ਰਹਾਉ, ਜਹ ਜਹ ਦੇਖੋ ਤਹਿ ਤਹਿ ਸਵਾਮੀ ਕੋਈ ਨਾ ਪਹੁੰਚਣ ਹਾਰ। ਜੋ ਜੋ ਕਰੇ ਅਵਗਿਆ, ਜਨ ਕੀ ਹੋਏ ਗਿਆ ਤਤਸਾਰ। ਕਰਨ ਹਾਰ ਰਖਵਾਲਾ ਹੋਵਾ, ਜਾ ਕੇ ਅੰਤ ਨ ਪਾਰਾਵਾਰ। ਨਾਨਕ ਦਾਸ ਰੱਖੇ ਪ੍ਰਭ ਆਪਣੇ, ਨਿੰਦਕ ਕਾਡੇ ਮਾਰੂ। ਤਨਾਸਰੀ ਮਹੱਲਾ ਪੰਜਵਾਂ, ਕਰ ਨੌਵਾਂ ਪੜਤਾ ਲੇਕੇ ਓਂਕਾਰ। ਸਤਿਗੁਰ ਪ੍ਰਸਾਦ ਹਰਿ ਚਰਨ ਸਰਨ, ਗੋਬਿੰਦ ਦੁੱਖ ਭੰਜਣ ਦਾਸ ਆਪਣੇ ਕੋ ਨਾਮ। ਦੇਵੋ ਦ੍ਰਿਸ਼ਟ ਪ੍ਰਭ ਧਾਰੋ, ਕਿਰਪਾ ਕਰ ਤਾਰੋ। ਪੂਜਾ ਗਹਿ ਕੂਬ ਦੇ ਕਾਡ, ਲੇਵੋ ਰਹਾਉ ਕਾਮ ਕ੍ਰੋਧ ਕਰੇ ਅੰਧ। ਮਾਇਆ ਕੇ ਬੰਦ ਅਨਕ ਦੁੱਖਾ, ਤਨ ਸਾਧ ਪੂਰੇ ਪ੍ਰਭਿਨ ਆਨ ਰਾਖਨ। ਹਰ ਨਾਮ ਸਿਮਰਾਉ ਸਨ ਸੂਰੇ, ਪਤ ਤੇ ਉਦਾਨ ਜੀ ਜੰਤ ਤਾਰਨਾ। ਵੇਦ ਉਚਾਰਨ ਅੰਤ ਪਾਇਓ, ਗੁਣੇ ਸੁਖ ਸਾਗਰਾ ਬ੍ਰਹਮ ਰਤਨਾਗਰਾ। ਭਗਤ ਵਸਲ ਨਾਨਕ ਗਾਇਓ, ਤਨਾਸਰੀ ਮਹੱਲਾ ਪੰਜਵਾਂ। ਹਲਤ ਸੁਕ ਪਲਤ ਸੁਕ ਨਿਤ ਸੁਕ, ਸਿਮਰਨੋ ਨਾਮ ਗੋਬਿੰਦ ਕਾ। ਸਦ ਲੀਚੇ ਮਿਟੇ ਕਮਾਣੇ ਪਾਪ ਚਰਾਣੇ, ਸਾਧ ਸੰਗਤ ਮਿਲਮੂਆ ਜੀ ਜੀ ਰਹਾਉ। ਰਾਜ ਜੋਬਿੰਦ ਬਿਸਰੰਤ ਹਰ ਮਾਇਆ, ਮਹਾਂ ਦੁੱਖ ਇਹੋ ਮਹਾਂਤ ਕੈ ਆਸ ਪਿਆਸ। ਰਮਨ ਹਰ ਕੀਰਤਨ ਇਹੋ ਪਦਾਰਥ, ਭਾਗਵੰਤ ਲਹੇ ਸਰਨ ਸਮਰਥ। ਅਕਤ ਅਗੋਚਰਾ ਪਤ ਤੇ ਉਦਾਰ ਨਾਮ ਤੇਰਾ, ਅੰਤਰਜਾਮੀ ਨਾਨਕੇ ਸਵਾਮੀ। ਸਰਬੱਤ ਪੂਰਨ ਠਾਕੁਰ ਮੇਰਾ, ਤਨਾਸਰੀ ਮਹੱਲਾ ਪੰਜਵਾਂ। ਕਰ ਬਾਰ ਵਾਇਕੇ ਓਂਕਾਰ ਸਤਿਗੁਰ ਪ੍ਰਸਾਦ, ਬੰਦਨਾ ਹਰ ਬੰਦਨਾ ਗੁਣ ਗਾਓ ਗੋਪਾਲ ਰਾਏ ਰਹਾਓ। ਵੱਡੇ ਭਾਗ ਪੇਟੇ ਗੁਰ ਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਚਰਨ ਕਮਲ ਜਾਕਾ ਮਨ ਰਾਪੇ, ਸੋਗ ਅਗਣ ਤਿਸ ਜਨ ਨਾ ਵਿਆਪੈ। ਸਾਗਰ ਤਰਿਆ ਸਾਧੂ ਸੰਗੇ, ਨਿਰਪੋ ਨਾਮ ਜਪੋ ਹਰੰਗੇ। ਪਰ ਤਨ ਦੋ ਕਿਸ ਪਾਪ, ਨ ਫੇੜੇ ਜਮ ਜਿੰਦਰਨ ਆਵੇ ਨੇੜੇ। ਤਸਨੇ ਅਗਣ ਪ੍ਰਭ ਆਪ ਬਜਾਈ, ਨਾਨਕ ਉਦਰੇ ਪ੍ਰਭ ਸਰਨਾਈ। ਤਨਾਸਰੀ ਮਹੱਲਾ ਪੰਜਵਾਂ, ਤ੍ਰਿਪਤ ਪਈ ਸੱਚ ਭੋਜਨ ਖਾਇਆ। ਮਨ ਤਨ ਰਸਨਾ ਨਾਮ ਧਿਆਇਆ, ਜੀਵਨ ਹਰ ਜੀਵਨ ਜੀਵਨ ਹਰ ਜਪ। ਸਾਧ ਸੰਗ ਰਹੋ ਅਨਕ ਪ੍ਰਕਾਰੀ ਬਸਤਰ ਓਟਾਏ। ਅਨਦਨ ਕੀਰਤਨ ਹਰ ਗੁਣ ਗਾਏ, ਹਸਤੀ ਰਤ ਅਸਵਾਰੀ। ਹਰ ਕਾ ਮਾਰਗ ਹਿਰਦੇ ਨਿਹਾਰੀ, ਮਨ ਤਨ ਅੰਤਰ ਚਰਨ ਧਿਆਇ। ਹਰ ਸੁਖ ਨਿਦਾ ਨਾਨਕ ਦਾਸ ਪਾਇਆ, ਤਨਾਸਰੀ ਮਹੱਲਾ ਪੰਜਵਾਂ। ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਕਿਰਮੇ ਤਰ ਰਹਾ। ਕੋਈ ਹੋਆ ਕਰਮ ਰਤ, ਕੋਈ ਤੀਰਥ ਨਹਾਇਆ। ਦਾਸੀ ਹਰ ਕਾ ਨਾਮ ਧਿਆਇਆ, ਬੰਦਨ ਕਟਨ ਹਾਰ ਸਵਾਮੀ। ਜਨ ਨਾਨਕ ਸਿਮਰੇ ਅੰਤਰ ਜਾਮੀ, ਤਨਾਸਰੀ ਮਹੱਲਾ ਪੰਜਵਾਂ। ਕਿਤੇ ਪ੍ਰਕਾਰ ਨਾ ਟੁੱਟ ਪ੍ਰੀਤ, ਦਾਸ ਤੇਰੇ ਕੀ ਨਿਰਮਲ ਰੀਤ। ਰਹਾਉ ਜੀ ਪ੍ਰਾਣ ਮਨ ਤਨ ਤੇ ਪਿਆਰਾ, ਹਉਮੈ ਬੰਦ ਹਰ ਦੇਵਨਹਾਰਾ। ਚਰਨ ਕਮਲ ਸੁਲਾਗੋ ਨੇਹੋ, ਨਾਨਕੀ ਬੇਨੰਤੀ ਇਹ ਕਿਉਂ ਕਾ ਸਤਿਗੁਰ ਪ੍ਰਸਾਦ। ਤਨਾਸਰੀ ਮਹੱਲਾ ਨੌਵਾਂ, ਕਾਹੇ ਰੇ ਬਨ ਖੋਜਨ ਜਾਈ। ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ ਰਹਾਉ। ਪੋਹਾ ਪਮਦ ਜਿਉ ਬਾਸ ਬਸਤ, ਮੁਕਰ ਮਾਹੇ ਜੈਸੇ ਸਾਈ। ਤੈਸੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਪਾਈ। ਬਾਹਰ ਪੀਤਰੇ ਕੋ ਜਾਣੋ ਇਹ ਗੁਰ ਗਿਆਨ ਬਤਾਈ। ਜਾਂ ਨਾਨਕ ਬਿਨੇ ਆਪਾਂ ਚੀਨੇ, ਮਿਟੇ ਨਾ ਪਰਮ ਕੀ ਕਾਈ। ਤਨਾਸਰੀ ਮਹੱਲਾ ਨੌਵਾਂ, ਸਾਧੋ ਇਹੋ ਜਗ ਪਰਮ ਭੁਲਾਨਾ। ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ, ਹਾਥ ਬਿਕਾਨਾ ਰਹਾਉ। ਮਾਤ ਪਿਤਾ ਪਾਈ ਸੁਤ ਬਨਤਾ, ਤਾਂ ਕੇ ਰਸ ਲਪਟਾਨਾ। ਜੋਬਨ ਧਾਨਵ ਪ੍ਰਭ ਤਾ ਕੈ ਮਦ ਮੈਂ ਅਹਿਨਸ ਰਹੇ ਦੀਵਾਨਾ। ਦੀਨ ਦਿਆਲ ਸਦਾ ਦੁੱਖ ਭੰਜਣ ਉਤਾਸੋ, ਮਨ ਨਾ ਲਗਾਨਾ। ਜਨ ਨਾਨਕ ਕੋਟਨ ਮੈਂ ਕਿਨਹੂੰ, ਗੁਰਮੁਖ ਹੋਏ ਪਛਾਨਾ। ਤਨਾਸਰੀ ਮਹੱਲਾ ਨੌਵਾਂ, ਤੇਹ ਜੋਗੀ ਕੋ ਜੁਗਤ ਨਾ ਜਾਨੋ। ਲੋਭ ਮੋਹ ਮਾਇਆ ਮਮਤਾ ਫੁੰਨ, ਜਿਹ ਕਟ ਮਾਹੇ ਪਛਾਨੋ ਰਹਾਉ।

ਸਾ ਚੂਕੇ ਪਉ ਨਿਧ ਪਾਰ ਪਰੋ ਰਹਾਉ। ਜਨਮ ਪਾਇ ਕਾਸ ਭਲੋ ਨ ਕੀਨੋ ਤਾਤੇ ਅਧਿਕ ਡਰੋ। ਮਨ ਬਚ ਕਰਮ ਹਰ ਗੁਣ ਨਹੀਂ ਗਾਏ ਜਹਿ ਜੀ ਸੋਚ ਤਰੋ। ਗੁਰਮਤਿ ਸੁਣ ਕਸ ਗਿਆਨ ਉਪਜਿਓ ਪਸ ਜਿਉ ਉਦਰ ਪਰ ਹੋ। ਕਹੋ ਨਾਨਕ ਪ੍ਰਬਿਰਧ ਪਛਾਨ ਤਬ ਹੋ ਪਤਤ ਤਰੋ। ਤਰਾਸੀ ਮਹੱਲਾ ਪਹਿਲਾ ਕਰ ਦੂਜਾ ਅਸ਼ਟਪਦੀਆਂ ਕਿਉਂ ਕਾਸਾ ਗੁਰ ਪ੍ਰਸਾਦ ਗੁਰਸਾਗਰ ਰਤਨੀ ਪਹਰ ਪੂਰੇ ਅੰਮ੍ਰਿਤ ਸੰਤ ਚੁਗੇ ਨੀ ਦੂਰ ਹਰਾ ਚੋਗ ਚੁਗੇ ਪ੍ਰਭਾਵੇ। ਸਰਵਰ ਮੈਂ ਹੰਸ ਪ੍ਰਾਣ ਪਤ ਪਾਵੇ ਕਿਆ ਬਗ ਬਪੜਾ ਛਪੜੀ ਨਹਾਏ ਕੀਚੜ ਡੂਬੇ ਮੈਲ ਨਾ ਜਾਏ। ਰਹਾਉ ਰੱਖ ਰੱਖ ਚਰਨ ਧਰੇ ਵਿਚਾਰੀ ਦੁਬਦਾ ਛੁੜ ਪੈ ਨਿਰੰਕਾਰੀ ਮੁਕਤ ਪਦਾਰਥ ਹਰਾ ਚਾਖੇ ਆਵਣ ਜਾਨ ਰਹੇ ਗੁਰਾਖੇ। ਸਰਵਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ। ਸਰਵਰ ਮੈਂ ਹੰਸ ਹੰਸ ਮੈਂ ਸਾਗਰ ਅਕਥ ਕਥਾ ਗੁਰਬਚਨੀ ਆਦਰ ਸੁਨ ਮੰਡਲ ਇੱਕ ਜੋਗੀ ਵੈਸੇ ਨਾਰਨ ਪੁਰਖ ਕਹੂ ਕੋ ਕੈਸੇ ਤਿਰਪਣ ਜੋਤ ਰਹੇ ਲਿਵ ਲਾਈ। ਸੁਰ ਨਰਨਾਥ ਸਚੇ ਸਰਨਾਈ ਆਨੰਦ ਮੂਲ ਅਨਾਥ ਆਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ।

ਪੰਜਵਾ ਕਰਸ਼ੇਵਾ ਅਸ਼ਟਪਦੀ ਏਕੇ ਓਂਕਾਰ ਸਤਿਗੁਰੂ ਪ੍ਰਸਾਦ ਜੋ ਜੋ ਜੂਨੀ ਆਇਓ ਤੇਹ ਤੇ ਉਰ ਜਾਇਓ ਮਾਨਸ ਜਨਮ ਸੰਜੋਗ ਪਾਇਓ ਤਾਂ ਕੀ ਹੈ ਓਟ ਸਾਧ ਰਾਖੋ ਦੇ ਕਰਹਾਤ ਕਰ ਕਿਰਪਾ ਮੇਲੋ ਹਰ ਰਾਇਆ ਅਨਕ ਜਨਮ ਭ੍ਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰੂ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਹਾਉ ਅਨਕਿ ਉਪਾਵ ਕਰੋ ਮਾਇਆ ਕਹੋ ਬਚੇਤ ਤਰੋ ਮੇਰੀ ਮੇਰੀ ਕਰਤ ਸਦ ਹੀ ਵਿਹਾਵੇ ਕੋਈ ਐਸੋ ਰੇ ਭੇਟੇ ਸੰਤ ਮੇਰੀ ਲਾਹੇ ਸਗਲ ਚਿੰਤ ਠਾਕਰ ਸੋ ਮੇਰਾ ਰੰਗ ਲਾਵੇ ਪੜੇ ਰੇ ਸਗਲ ਬੇਦ ਨੈ ਚੂਕੇ ਮਨ ਭੇਦ ਇੱਕ ਖਿਰਨਾ ਤੀਰ ਮੇਰੇ ਕਰਕੇ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ ਇੱਕ ਅੰਮ੍ਰਿਤ ਨਾਮ ਮੇਰੇ ਹਿਰਦੇ ਸਿੰਚਾ ਜੇ ਤੇਰੇ ਤੀਰਥ ਨਾਏ ਅਹੰਗ ਬੁੱਧ ਮੈਲ ਲਾਏ ਘਰ ਕੋ ਠਾਕੁਰ ਇੱਕ ਤਿਲ ਨ ਮਾਨੇ ਕਦ ਪਾਓ ਸਾਧ ਸੰਗ ਹਰ ਹਰ ਸਦਾ ਆਨੰਦ ਹੈ ਗਿਆਨ ਅੰਜਨ ਮੇਰਾ ਮਨ ਇਸ ਨਾਨੈ ਸਗਲ ਅਸਰ ਮੁਕੀਨੈ ਮਨ ਮਨੈ ਪਤੀਨੈ ਵਿਵੇਕਹੀਨ ਦੇਹੀ ਧੋਏ ਕੋਈ ਪਾਇਓ ਰੇ ਪੁਰਖ ਵਿਦਾਤਾ ਵਪਾਰ ਬ੍ਰਹਮ ਕੈ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਾਲਕ ਹੋਏ ਕਰਮ ਧਰਮ ਜੁਗਤਾ ਨਿਮਕ ਨ ਹੇਤ ਕਰਤਾ ਗਰਭ ਗਰਭ ਪੜੇ ਕਹੀ ਨਾ ਲੇਖੈ ਜਿਸ ਪੇਟੀਐ ਸਫਲ ਮੂਰਤ ਕਰੇ ਸਦਾ ਕੀਰਤ ਗੁਰਪ੍ਰਸਾਦ ਕੋ ਨੇਤਰ ਹੋ ਪੇਕੇ ਮਨ ਹੱਠ ਜੋ ਕਮਾਵੇ ਤਿਲ ਨਾ ਲੇਖੇ ਪਾਵੈ ਬਗਲ ਜਿਉਂ ਧਿਆਨ ਲਾਵੈ ਮਾਇਆ ਰੇ ਤਾਰੀ ਕੋਇ ਐਸੋ ਰੇ ਸੋ ਕੇ ਦਾਇ ਪ੍ਰਭ ਕੀ ਕਥਾ ਸੁਣਾਈ ਤਿਸ ਪੇਟੇ ਗਤ ਹੋਏ ਹਮਾਰੀ ਸੋ ਪ੍ਰਸੰਨ ਗੋਪਾਲ ਰਾਏ ਕਾਟੇ ਰੇ ਬੰਧਨ ਮਾਏ ਗੁਰ ਕੇ ਸਬਦ ਮੇਰਾ ਮਨ ਰਾਤਾ ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦਾਏ

ਵਿਚਾਰ ਪਰੋਏ ਕਿਸ ਕੋ ਰੋਈਐ ਵਿਚਾਰ ਮਾਰੇ ਤਰੇ ਤਾਰੇ ਉਲਟ ਜੁਣ ਨ ਆਵੇ ਆਪ ਪਾਰਸ ਪਰਮ ਧਿਆਨੀ ਸਾਚ ਸਚ ਪਹਾਵੇ ਆਨੰਦ ਅਨੰਦ ਨਵ ਹਰਕ ਸਾਚਾ ਦੁਖ ਕਿਲ ਵਿਖ ਪਰ ਹਰੇ ਸਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸਚ ਮਨੇ ਸੰਗਤ ਮੀਤ ਮਿਲਾਪ ਪੂਰਾ ਨਾਵਣੋ ਗਾਵੇ ਗਾਵਣ ਹਾਰ ਸ਼ਬਦ ਸੁਹਾਵਣੋ ਸਲਾਹੇ ਸਾਚੇ ਮਨ ਸਤਿਗੁਰ ਪੁੰਨ ਦਾਨ ਦਇਆ ਮਤੇ ਪ੍ਰਸੰਗ ਪਾਵੇ ਸਹਿਜ ਨਾਵੇ ਬੇਣੀਤਾ ਸੰਗਮ ਸਤ ਸਤੇ ਆਰਾਧ ਇਕ ਓਂਕਾਰ ਸਾਚਾ ਨੇਤਾ ਦੇ ਚੜੇ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ ਕਹਿਣ ਕਹੇ ਸਭ ਕੋਇ ਕੇ ਵਡਿਆ ਕੀਆ ਮੂਰਖ ਨੀਚ ਅਜਾਣ ਸਮਝਾ ਸਾਖੀਐ ਸਚ ਗੁਰ ਕੀ ਸਾਖੀ ਅਮਤ ਭਾਖੀ ਤਿਤ ਮਨ ਮਾਨਿਆ ਮੇਰਾ ਕੂਚ ਕਰਿਆਵੇ ਬਿਖ ਲਾਦੇ ਸ਼ਬਦ ਸੱਚੇ ਗੁਰ ਮੇਰਾ ਆਖਣ ਤੋਟ ਨਾ ਭਗਤ ਭੰਡਾਰੀ ਭਰਪੂਰ ਰਿਹਾ ਸੋਈ ਨਾਨਕ ਸਾਚ ਕਹੇ ਬੇਨੰਤੀ ਮਨ ਮਾਨ ਜਾਏ ਸੱਚ ਸੋਈ ਤਨਾ ਸ੍ਰੀ ਮਹੱਲਾ ਪਹਿਲਾ ਜੀਵਾ ਤੇਰੇ ਨਾਇ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ ਗੁਰ ਗਿਆਨ ਅਪਾਰ ਸਜਨਹਾਰਾ ਜੇ ਨਵ ਸਰਜੀ ਤਿੰਨ ਗੋਈ ਪ੍ਰਵਾਣਾ ਆਇਆ ਹੁਕਮ ਪਠਾਇਆ ਫੇ ਨ ਸਕੇ ਕੋਈ ਆਪੇ ਕਰਵੇ ਕੇ ਸਸਤਰ ਲੈ ਕੇ ਆਪੇ ਸੁਰਤ ਬਜਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ ਤੁਮ ਸਰ ਅਵਨ ਕੋਇ ਆਇਆ ਜਾਏ ਸੀ ਜੀਓ ਹੁਕਮੀ ਹੋਏ ਨਿਬੇੜ ਭਰਮ ਚੁਕਾਏ ਸੀ ਜੀਓ ਗੁਰ ਪਰਮ ਚੁਕਾਏ ਅਕਥ ਕਹਾਏ ਸਚ ਮੈਂ ਸਾਚ ਸਮਰਣ ਆਪ ਉਪਾਏ ਆਪ ਸਮਾਏ ਹੁਕਮੇ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਅਵਨਾ ਦੂਜਾ ਨਾਮ ਤੇਰੇ ਵਡਿਆਈ ਤੂੰ ਸੱਚਾ ਸਿਰਜਨਹਾਰ ਅਲਖ ਸਰਿੰਦਿਆਂ ਜੀਓ ਏਕ ਸਾਹਿਬ ਦੋਇ ਰਾਹ ਵਾਦ ਵਧੰਦਿਆਂ ਜੀਓ ਦੋਇ ਰਾਹ ਚਲਾਏ ਹੁਕਮ ਸੁਭਾਏ ਜਨਮ ਮੂਆ ਸੰਸਾਰਾ ਨਾਮ ਬਿਣਾ ਨਾਹੀ ਕੋ ਬੇਲੀ ਬੇਖਲਾ ਦੀ ਸਿਰ ਪਾਰਾ ਹੁਕਮਿਆ ਹੁਕਮ ਨ ਬੂਜੇ ਹੁਕਮ ਸਵਾਰ ਨਹਾਰਾ ਨਾਨਕ ਸਾਹਿਬ ਸ਼ਬਦ ਸਿੰਜਾ ਪੈ ਸਾਚਾ ਸਰਜਨਹਾਰਾ ਭਗਤ ਸੋਹੇ ਦਰ ਵਾਰ ਸ਼ਬਦ ਸੁਹਾਇਆ ਜੀਓ ਬੋਲੇ ਅੰਮ੍ਰਿਤ ਨਾ ਬਾਣ ਰਸਨ ਰਸਾਇਆ ਜੀਓ ਰਸਨ ਰਸਾਏ ਨਾਮ ਤਿਸਾਏ ਗੁਰ ਕੇ ਸ਼ਬਦ ਵਿਖਾਣੇ ਪਾਰਸ ਪਰਸੇ ਪਾਰਸ ਹੋਏ ਜਾਂ ਤੇਰੇ ਮਨ ਪਾਣੇ ਅਮਰਾ ਪਦ ਪਾਇਆ ਆਪ ਗਵਾਏ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਿਨ ਦਰ ਸਾਚਾ ਸਾਜੇ ਕੇ ਵਪਾਰੀ ਭੂਕ ਪਿਆ ਸੁਆਤ ਕਿਉਂ ਦਰ ਜਾਏ ਸਾ ਜੀਓ ਸਤਿਗੁਰ ਪੁੱਛੋ ਜਾਏ ਨਾਮ ਧਿਆਏ ਸਾ ਜੀਓ ਸਚ ਨਾਮ ਧਿਆਈ

ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੀ ਤ੍ਰਾਸਰੀ ਸੰਤ ਮਹੱਲਾ ਪਹਿਲਾ ਪਿਰ ਸੰਗ ਮੂਠੜੀਏ ਖਬਰ ਨਾ ਪਾਈਆ ਜੀਓ ਮਸਤਕ ਲਿਖੜਿਆ ਲੇਖ ਪੁਰਬ ਕਮਾਇਆ ਜੀਓ ਲੇਖ ਨਾ ਮੇਟੀ ਪੁਰਬ ਕਮਾਇਆ ਉਹ ਕਹਿ ਜਾਣਾ ਕਿਆ ਹੋਸੀ ਗੁਣੀ ਆਚਾਰ ਨਹੀਂ ਰੰਗ ਰਾਤੀ ਅਵਗੁਣ ਬਹਿ ਬਹਿ ਰੋਸੀ ਤਨ ਜੋਬਨ ਆਕ ਕੀ ਛਾਇਆ ਬਿਰਦ ਪਏ ਦਿਨ ਪੁੰਨਿਆ ਨਾਨਕ ਨਾਮ ਬਿਨਾ ਦੁਹਾਗਣ ਛੁੱਟੀ ਝੂਠ ਵਿਛੁੰਨਿਆ ਬੂਢੀ ਘਰ ਘਾਲਿਓ ਗੁਰ ਕੇ ਪਾਏ ਚਲੋ ਸੱਚ ਨਾਮ ਤੇ ਆਏ ਪਾਵ ਹੈ ਸੁਖ ਮਹਿਲੋ ਹਰ ਨਾਮ ਤੇ ਆਏ ਤਾਂ ਸੁਖ ਪਾਏ ਪੇ ਅੜੇ ਦਿਨ ਚਾਰੇ ਨਿਜ ਕਰ ਜਾਏ ਬਹੇ ਸੱਚ ਪਾਏ ਅੰਦਰ ਨਾਲ ਪਿਆਰੇ ਬਿਨ ਭਗਤੀ ਘਰ ਵਾਸ ਨ ਹੋਵੀ ਸੁਣਿਓ ਲੋਕ ਸੁਭਾਏ ਨਾਨਕ ਸਰਸੀ ਤਾਂ ਫਿਰ ਪਾਏ ਰਾਤੀ ਸੱਚ ਨਾ ਫਿਰ ਤਨ ਪਾਵੇ ਤਾਂ ਫਿਰ ਭਾਵੇ ਨਾਰੀ ਜੀਓ ਰੰਗ ਪ੍ਰੀਤਮ ਰਾਤੀ ਗੁਰ ਕੇ ਸਦ ਵਿਚਾਰੀ ਜੀਓ ਗੁਰ ਸਦ ਵਿਚਾਰੀ ਨਾ ਪਿਆਰੀ ਨਿਵ ਨਿਵ ਭਗਤ ਕਰੇਈ ਮਾਇਆ ਮੋਹ ਜਲਾਏ ਪ੍ਰੀਤਮ ਰਸਮ ਰੰਗ ਕਰੇਈ ਪ੍ਰਭ ਸਾਚੇ ਸੇਤੀ ਰੰਗ ਰੰਗੇਤੀ ਲਾਲ ਭਈ ਮਨ ਮਾਰੀ ਨਾਨਕ ਸਾਚ ਵਸੀ ਸੁਹਾਗਣ ਪਿਰ ਸਿਉ ਪ੍ਰੀਤ ਪਿਆਰੀ ਪਿਰ ਕਰ ਸੋਏ ਨਾਰ ਜੇ ਪਿਰ ਪਾਵੇ ਜੀਓ ਝੂਠੇ ਵਹਿਣ ਚਵੇ ਕਾਮ ਨ ਆਵੇ ਜੀਓ ਝੂਠ ਅਲਾਵੇ ਕਾਮ ਨ ਆਵੇ ਨਾ ਪਿਰ ਦੇਖੈ ਨੈਣੀ ਅਵਗਣ ਯਾਰੀ ਕੰਤ ਵਿਸਾਰੀ ਛੂਟੀ ਵਿਦਨ ਰਹਿਣੀ ਗੁਰ ਸ਼ਬਦ ਨ ਮਾਨੈ ਫਾਹੀ ਫਾਥੀ ਸਾਤਨ ਮਹਿਲ ਨ ਪਾਏ ਨਾਨਕ ਆਪੇ ਆਪ ਪਛਾਣੇ ਗੁਰਮੁਖ ਸਹਿਜ ਸਮਾਏ ਧੰਨ ਸੁਹਾਗਣ ਨਾਰ ਜਿਨ ਪਰ ਜਾਣਿਆ ਜੀਓ ਨਾਮ ਬਿਨਾ ਕੁੜਿਆਰ ਕੂੜ ਕਮਾਣਿਆ ਜੀਓ ਹਰ ਭਗਤ ਸੁਹਾਵੀ ਸਾਚੇ ਭਾਵੀ ਪਾਏ ਭਗਤ ਪ੍ਰਭ ਰਾਤੀ ਪਿਰ ਰਲਿਆਲਾ ਜੋ ਬਿਣ ਬਾਲਾ ਤਿਸਰਾਵੇ ਰੰਗ ਰਾਤੀ ਗੁਰੂ ਸਾਹਿਬ ਦੇ ਵਿਗਾਸੀ ਸਹੋਰਾ ਵਾਸੀ ਫਲ ਪਾਇਆ ਗੁਣਕਾਰੀ ਨਾਨਕ ਸਾਚ ਮਿਲੇ ਵਡਿਆਈ ਪਿਰ ਕਰ ਸੋਹੈ ਨਾਰੀ ਤਨਾਸਰੀ ਸ਼ੰਤ ਮਹੱਲਾ ਚੌਥਾ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਏ ਜੀਓ ਸਤਿਗੁਰ ਮਿਲੇ ਸੁਪਾਏ ਸਹਿਜ ਗੁਣ ਗਾਈਏ ਜੀਓ ਗੁਣ ਗਾਏ ਸਦਾ ਅੰਨ ਦਿਨ ਆਪ ਸਾਜੇ ਭਾਵੇ ਅਹੰਕਾਰ ਹੋਮੈ ਤਜੇ ਮਾਇਆ ਸਹਿਜ ਨਾਮ ਸਮਾਵੇ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਏ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਏ ਜੀਓ ਅੰਦਰ ਸਾਚਾ ਨਿਉ ਪੂਰੇ ਸਤਿਗੁਰੇ ਜੀਓ ਹਉ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੇ ਜੀਓ ਕਦੇ ਨਾ ਵਿਸਾਰੀ ਅਨ ਦਿਨ ਸਮਾਰੀ ਜਾਂ ਨਾਮ ਲਈ ਤਾਂ ਜੀਵਾ ਸਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤ ਗੁਰਮੁਖੇ ਅੰਮ੍ਰਿਤ ਪੀਵਾ ਨਦਰ ਕਰੇ ਤਾਂ ਸਤਿਗੁਰ ਮਿਲੈ ਅਨ ਦਿਨ ਵਿਵੇਕ ਬੁੱਧ ਵਿਚਰੇ ਅੰਦਰ ਸਾਚਾ ਨਿਉ ਪੂਰੇ ਸਤਿਗੁਰੇ ਸਤ ਸੰਗਤ ਮਿਲੇ ਵੱਡ ਭਾਗ ਤਾਂ ਹਰ ਰਸ ਆਵੇ ਜੀਓ ਅਨ ਦੇ ਰਹੇ ਲਿਵ ਲਾਏ ਤਾਂ ਸਹਿਜ ਸਮਾਵੈ ਜੀਉ ਸਹਿਜ ਸਮਾਵੇ ਤਾਂ ਹਰ ਮਨ ਪਾਵੇ ਸਦਾ ਅਤੀਤ ਬੈਰਾਗੀ ਹਲਤ ਪਲਤ ਸੋਭਾ ਜਾਗੇ ਅੰਤਰਾਮ ਨਾਮ ਲਿਵ ਲਾਗੀ ਹਰ ਇੱਕ ਸੋਗ ਦੁਹਾਂ ਤੇ ਮੁਕਤਾ ਜੋ ਪ੍ਰਕਰੇ ਸੁਭਾਵੈ ਸਤ ਸੰਗਤ ਮਿਲੇ ਵਡਪਾਗ ਤਾਂ ਰਸਿਆਵੇ ਜੀਉ ਦੂਜੇ ਪਾਏ ਦੁੱਖ ਹੋਏ ਮਨ ਮੁੱਖ ਜਮ ਜੋਹਿਆ ਜੀਉ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਉ ਮਾਇਆ ਦੁੱਖ ਮੋਹ ਹੋਮੇ ਰੋਹਿਆ ਮੇਰੀ ਮੇਰੀ ਕਰਤ ਵਿਹਾਵੇ ਜੋ ਪ੍ਰਭ ਦੇ ਤਿਸ ਚੇਤੇ ਨਾ ਅੰਤ ਗਿਆ ਪਛਤਾਵੇ ਬਿਨ ਨਾਵੇ ਕੋ ਸਾਥ ਨ ਚਾਲੈ ਪੁੱਤਰ ਕਲੱਤਰ ਮਾਇਆ ਤੋਹਿਆ ਦੂਜੇ ਪਾਏ ਦੁੱਖ ਹੋਏ ਮਨ ਮੁੱਖ ਜਮ ਜੋਹਿਆ ਜੀਓ ਕਰ ਕਿਰਪਾ ਲਿਹੋ ਮਿਲਾਏ ਮੈਲ ਹਰ ਪਾਇਆ ਜੀਓ ਸਦਾ ਰਹੇ ਕਰ ਜੋੜ ਪ੍ਰਮਨ ਪਾਇਆ ਜੀਓ ਪ੍ਰਮਨ ਪਾਵੇ ਤਾਂ ਹੁਕਮ ਸਮਾ ਹੁਕਮਾਂ ਸੁਖ ਪਾਇਆ ਅੰਨ ਜਾਪਤ ਰਹੇ ਦਿਨ ਰਾਤੀ ਸਹਿ ਨਾਮ ਧਿਆਇਆ ਨਾਮ ਨਾ ਮਿਲੀ ਵਡਿਆਈ ਨਾਨਕ ਨਾਮਨ ਭਾਵੇ ਕਰ ਕਿਰਪਾ ਲਿਹੋ ਮਿਲਾਏ ਮੈਲ ਹਰ ਭਾਵੇ ਜੀਓ ਤ੍ਰਾਸਰੀ ਮਹੱਲਾ ਪੰਜਵਾਂ ਸ਼ਾਂਤੀ ਕਿਉਂ ਕਾ ਸਕੋ ਪ੍ਰਸਾਦ ਸਤਿਗੁਰ ਦੀਨ ਦਿਆਲ ਜਿਸ ਸੰਗ ਹਰ ਗਾਵੀਏ ਜੀਓ ਅੰਮ੍ਰਿਤ ਹਰ ਕਾ ਨਾਮ ਸਾਧ ਸੰਗ ਰਾਵੀਏ ਜੀਓ ਭਜ ਸੰਗ ਸਾਧੂ ਇੱਕ ਅਰਾਧੂ ਜਨਮ ਦੁੱਖ ਨਾਸੇ ਤੁਰ ਕਰਮ ਲਿਖਿਆ ਸਾਚ ਸਿੱਖਿਆ ਕੱਟੀ ਜਮ ਕੀ ਫਸੈ ਪੈ ਪਰਮ ਨੱਠ ਛੁੱਟੀ ਗੱਠ ਜਮ ਪੰਥ ਮੂਲ ਆਵੀਏ ਬਿਨਵੰਤ ਨੰਗ ਧਾਰ ਕਿਰਪਾ ਸਦਾ ਹਰ ਗੁਣ ਗਾਵੀਏ ਨੇ ਧਰਿਆ ਤਰ ਇੱਕ ਨਾਮ ਨਿਰੰਜਨੋ ਜੀਉ ਤੂੰ ਦਾਤਾ ਦਤਾਰ ਸਰਬ ਦੁੱਖ ਭੰਜਨੋ ਜੀਉ ਦੁੱਖ ਹਰਤ ਕਰਤਾ ਸੁਖੇ ਸੁਆਮੀ ਸਰਨ ਸਾਧੂ ਆਇਆ ਸੰਸਾਰ ਸਾਗਰ ਮਾਂ ਬਿਖੜਾ ਪਾਲੇ ਇੱਕ ਮਾਹੇ ਤਰਾਇ ਪੂਰਿਆ ਸਰਬ ਥਾਈ ਗੁਰ ਗਿਆਨ ਨੇਤਰੀ ਅੰਜਣੋ ਬਿਨਵੰਤ ਨਾਨਕ ਸਦਾ ਸਿਮਰੀ ਸਰਬ ਦੁੱਖ ਪੈ ਪੰਜਨੋ ਆਪ ਲੀਏ ਲੜ ਲਾਏ ਕਿਰਪਾ ਧਾਰੀਆ ਜੀਉ ਮੋਹੇ ਨਿਰਗੁਣ ਨੀਚ ਅਨਾਥ ਪ੍ਰਭ ਅਗਮ ਅਪਾਰੀਆ ਜੀਉ ਦਿਆਲ ਸਦਾ ਕਿਰਪਾ ਸੁਮ ਨੀਚ ਤਾਂ ਪਣਹਾਰਿਆ
ਜੇ ਜੰਤ ਸਭ ਆਸ ਤੇਰੇ ਸਗਲ ਤੇਰੀ ਸਾਰੇ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰੀਆ ਬਨਵੰਤ ਨਾਮ ਗੁਣ ਗਾਇ ਜੀਉ ਹਰ ਜਪ ਜਪੋ ਬਨਵਾਰੀਆ ਤੇਰਾ ਦਰਸ ਅਪਾਰ ਨਾਮ ਅਮੋਲ ਇਜੀਉ ਨਿਤ ਜਪੇ ਤੇਰੇ ਦਾਸ ਪੁਰਖ ਅਤੁਲ ਇਜੀਉ ਸੰਤ ਉਠਾ ਆਪ ਤੁਠਾ ਹਰ ਸਹਿ ਸੇਤੀ ਮਾਤਿਆ ਗੁਰਚੰਦ ਲਾਗੇ ਮਹਾਂਭਾਗੇ ਸਦਾ ਅਨ ਦਿਨ ਜਾਗਿਆ ਸਦ ਸਦਾ ਸੰਭਾਗੀ ਸੁਆਸਾ ਗੁਣ ਬੋਲੇ ਬਿਨਵੰਤ ਨਾਨਕ ਤੂਰ ਸਾਧੂ ਨਾਮ ਪ੍ਰਭੂ ਅਮੋਲ ਈ ਰਾਗ ਤਨਾ ਸ੍ਰੀ ਬਾਣੀ ਭਗਤ ਕਬੀਰ ਜੀ ਕੀ ਕਿਉਂ ਕਾ ਸਗੋ ਪ੍ਰਸਾਦ ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੇਰੋ ਮਰਮ ਨ ਜਾਨ ਸੰਤ ਸੰਗਤ ਰਾਮ ਹਿਰਦੇ ਵਸਾਈ ਰਹਾਉ ਹਨੂਮਾਨ ਸਾਰ ਗਰੜ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਚਾਰ ਵੇਦ ਅਰ ਸਿਮਰਤ ਪੁਰਾਨਾ ਕਮਲਾ ਪਤ ਉਹ ਕਬਲਾ ਨਹੀਂ ਜਾਨਾ ਕਹਿ ਕਬੀਰ ਸੋ ਭਰਮੈ ਨਾਹੀ ਪਾਗ ਲਗ ਰਾਮ ਰਹੇ ਸਰਨਾਹੀ ਦਿਨ ਤੇ ਪਹਿਰ ਪਹਿਰ ਤੇ ਕਰੀਆਂ ਆਵ ਘਟ ਹੈ ਤਨ ਸੀਜੇ ਕਾਲ ਹੇਰੀ ਫਿਰੇ ਬਧਕ ਜਿਉ ਕਹੋ ਕਵਣ ਬਿਦ ਕੀਜੈ ਸੋ ਦਿਨ ਆਵਣ ਲਾਗਾ ਮਾਤ ਪਿਤਾ ਪਾਈ ਸੁਤ ਬਣਤਾ ਕਹੋ ਕਉ ਹੈ ਕਾ ਰਹਾਉ ਜਬ ਲਕ ਜੋਤ ਕਾਇਆ ਮੈਂ ਵਰਤੇ ਆਪਾ ਪਸੂ ਨ ਬੂਝੇ ਲਾਲ ਚੱਕਰੇ ਜੀਵਨ ਪਦ ਕਾ ਲੋਚਨ ਕਸੂ ਨਾ ਸੂਝੇ

ਭਗਤ ਕਛ ਜਾਣੈ ਤਾਕੋ ਅਚਰਜ ਕਾਹੋ ਜਿਉਂ ਜਲ ਜਲ ਮੈਂ ਪੈਸ ਨ ਨਿਕਸੇ ਤਿਉਂ ਤੁਰ ਮਿਲਿਓ ਜੁਲਾ ਹਰ ਕੇ ਲੋਗਾ ਮੈਂ ਤੋ ਮਤ ਕਾ ਭੋਰਾ ਜਾਓ ਤਨ ਕਾਸ਼ੀ ਤਜੇ ਕਬੀਰਾ ਰਮਈਏ ਕਹਾਣੀ ਹੋਰ ਅਨਹਾਓ ਕਹਿਤ ਕਬੀਰ ਸੁਣੋ ਰੇ ਲੋਈ ਭਰਮ ਨਾ ਭੁੱਲੋ ਕੋਈ ਕਿਆ ਕਾਸ਼ੀ ਕਿਆ ਊਖਰ ਮਗ ਹਰ ਰਾਮ ਹਿਰਦੇ ਜੋ ਹੋਈ ਇੰਦਰ ਲੋਕ ਸਿਵ ਲੋਕੈ ਜੈਬੋ ਉਸੇ ਤਪ ਕਰ ਬੋਰ ਐਬੋ ਕਿਆ ਮੰਗੋ ਕਿਸ ਥਿਰ ਨਾਹੀ ਰਾਮ ਨਾਮ ਰੱਖ ਮਨ ਮਾਹੀ ਰਹਾਓ ਸੋਭਾ ਰਾਜ ਬਿਬੇ ਵਡਿਆਈ ਅੰਤ ਨਾ ਕਾਹੂ ਸੰਗ ਸਹਾਈ ਪੁੱਤਰ ਕਲੱਤਰ ਲਛਮੀ ਮਾਇਆ ਇਨ ਤੇ ਕਹੋ ਕਵਣੈ ਸੁਖ ਪਾਇਆ ਕਹਿਤ ਕਬੀਰ ਅਵਰ ਨਹੀਂ ਕਾਮਾ ਹਮਰੇ ਮਨ ਧਨ ਰਾਮ ਕੋ ਨਾਮਾ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨ ਬੂਢ ਤੇ ਅਧਿਕਾਈ ਰਹਾਓ ਬਣਤਾ ਸੁਤ ਦੇਹ ਗ੍ਰਹਿ ਸੰਪਤ ਸੁਖਦਾਈ ਇਨ ਮੈਂ ਕਸ ਨਾਹੇ ਤੇਰੋ ਕਾਲ ਅਵਧ ਆਈ ਅਜਾ ਮਲ ਗਜ ਗਣਕਾ ਪਤਤ ਕਰਮ ਕੀਨੇ ਤੇ ਉੱਤਰ ਪਾਰ ਪਰੇ ਰਾਮ ਨਾਮ ਲੀਨੇ ਸੂਕਰ ਕੂਕਰ ਜੋਨ ਭਰਮੇ ਤਉ ਲਾਜ ਨ ਆਈ ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ ਤਜ ਭਰਮ ਕਰਮ ਬੇਦਨ ਖੇਦ ਰਾਮ ਨਾਮ ਲਹੀ ਗੁਰਪ੍ਰਸਾਦ ਜਨ ਕਬੀਰ ਰਾਮ ਕਰ ਸੁਨੇਹੀ ਤਰਾਸੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓਅੰਕਾਰੋ ਸੰਗ ਪ੍ਰਸਾਦ ਗਹਿਰੀ ਕਰਕੇ ਨੀਵ ਖੁਦਾਈ ਉਪਰ ਮੰਡਪ ਛਾਏ ਮਾਰ ਕੰਡੇ ਤੇ ਕੋ ਅਧਿਕਾਈ ਜੈਨ ਤ੍ਰਿੰਤਰ ਤੂ ਮੂੰਡ ਬਲਾਏ ਹਮਰੋ ਕਰਤਾ ਰਾਮ ਸੁਨੇਹੀ

ਜੋਜਨ ਸ਼ਤਰ ਚਲੇ ਥਾ। ਦੇਹੇ ਗਿਰਜਨ ਖਾਈ ਸਰਬ ਸੁਨ ਕੀ ਲੰਕਾ ਹੋਤੀ, ਰਾਵਣ ਸੇ ਅਧਿਕਾਈ ਸਰਬ ਕਹਾਂ ਭੈਉ ਦਰ ਬਾਂਧੇ ਹਾਥੀ। ਖਿਨ ਮੈਂ ਪਈ ਪਰਾਈ ਦੁਰਬਾਸਾ ਸੋ ਕਰਤ ਠਗੌਰੀ, ਜਾਦ ਇਹ ਫਲ ਪਾਏ ਕਿਰਪਾ ਕਰੀ, ਜਨ ਆਪਣੇ ਉਪਰ ਨਾਮ ਦਿਓ ਹਰ ਗੁਣ ਗਾਏ। ਦਸ ਬੈਰਾਗਣ ਮੋਹਿ ਬਸ ਕੀਨੀ, ਪੰਚੋ ਕਾ ਮਿਟ ਨਾਓ, ਸੱਤਰ ਦੋਇ ਭਰੇ ਅੰਮ੍ਰਿਤਸਰ, ਵਿਖ ਕੋ ਮਾਰ ਕਢਾਓ, ਪਾਸੇ ਬਹੁਨ ਆਵਣ ਪਾਓ, ਅੰਮ੍ਰਿਤ ਬਾਣੀ ਘਟ ਤੇ ਉਚਰੋ, ਆਤਮ ਕਉ ਸਮਝਾਓ ਰਹਾਓ, ਬਜਰ ਕੁਠਾਰ ਮੋਹਿ ਸੀਨਾ, ਕਰ ਮਿਨਤ ਲਗ ਪਾਵੋ, ਸੰਤਨ ਕੇ ਹਮੇ ਉਲਟੇ ਸੇਵਕ, ਭਗਤਨ ਤੇ ਡਰ ਪਾਓ, ਇਹ ਸੰਸਾਰ ਤੇ ਤਾਂ ਵੀ ਛੂਟੋ, ਜੋ ਮਾਇਆ ਨਹਿ ਲਪਟਾਓ, ਮਾਇਆ ਨਾਮ ਗਰਭ ਜੂਣ ਕਾ, ਤੇ ਤਾਜ ਦਰਸ਼ਨ ਪਾਓ, ਇਤ ਕਰ ਭਗਤ ਕਰੇ ਜੋ ਜਨ, ਤਿੰਨ ਪਾਓ ਸਗਲ ਚੁਕਾਈਏ, ਕਹਿਤ ਨਾਮ ਦਿਓ ਬਾਹਰ ਕਿਆ ਪਰਮ, ਇਹ ਸੰਜਮ ਹਰ ਪਾਈ ਮਾਰਵਾੜ, ਜੈਸੇ ਨੀਰ ਬਹਲਾ ਬੇਰ ਬਹਲਾ ਕਰਹਲਾ, ਜਿਉਂ ਕ੍ਰਾਂਕ ਨਿਸਨਾਦ ਬਹਲਾ, ਤਿਉਂ ਮੇਰੇ ਮਨ ਰਾਹ ਮਈਆ, ਤੇਰਾ ਨਾਮ ਰੂੜ ਰੂਪ ਰੂੜੋ ਆਤ ਰੰਗ, ਰੂੜੋ ਮੇਰੋ ਰਾਹ ਮਈਆ ਰਹਾਓ, ਜੋ ਧਰਨੀ ਕੋ ਇੰਦਰ ਬਹਲਾ, ਕੁਸਮ ਬਾਸ ਜੈਸੇ ਪਵਰਲਾ, ਜਿਉ ਕੋਕਲ ਕੋ ਅੰਬ ਬਹਲਾ, ਤਿਉਂ ਮੇਰੇ ਮਨ ਰਾਹ ਮਈਆ, ਚੱਕਵੀ ਕਉ ਜੈ ਸੂਰ ਬਹਲਾ, ਮੇਨ ਮਾਨ ਸਰੋਵਰ ਹੰਸਲਾ, ਜੋ ਤਰਨੀ ਕੋ ਕੰਤ ਬਹਲਾ, ਤੋਂ ਮੇਰੇ ਮਨ ਰਾਹ ਮਈਆ, ਬਾਰਕ ਕੋ ਜੈਸੇ ਖੀਰ ਬਹਲਾ, ਚਾਤ੍ਰਿਕ ਮੁਖ ਜੈਸੇ ਜਲ ਧਰਾ, ਮਛਲੀ ਕੋ ਜੈਸੇ ਨੀਰ ਬਹਲਾ, ਤਿਉ ਮੇਰੇ ਮਨ ਰਾਹ ਮਈਆ, ਸਾਧਕ ਸਿੱਧ ਸਗਲ ਮੁਨ ਚਾਬਿਰਲੇ ਕਉ ਡੀਠਲਾ, ਸਗਲ ਭਾਵਨ ਤਰੁ ਨਾਮ ਬਹਲਾ, ਤਿਉ ਨਾਮੇ ਮਨ ਬੀਠਲਾ, ਪਹਿਲ ਪੁਰੀਏ ਪੁੰਡ ਰਕਵਣਾ, ਤਾਚੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨ ਨਉਂ, ਹਰ ਹਰ ਨਾਚੰਤੀ ਨਾਚਨਾ, ਪਹਿਲ ਸੁਰ ਪਹਿਲ ਪੁਰਸਾਬਰਾ, ਅਥੋਣ ਪੁਰਸਾਦ ਅਮਰਾ, ਅਸਗਾ ਅਸ ਉਸਗਾ, ਹਰ ਕਾ ਬਾਗਰ ਨਾਚੇ, ਪਿੰਦੀ ਮੈਂ ਸਾਗਰਾ ਰਹਾਓ, ਨਾਚੰਤੀ ਗੋਪੀ ਜਨਾ, ਨਈਏ ਤੇ ਬੈਰੇ ਕੰਨਾ, ਤਰਕ ਨਾ ਚਾਵ ਭਰਮੀਆਂ ਚਾਵ, ਕੇਸਵਾ ਬਚ ਆਉਣੀ ਆਈਏ, ਮਈ ਏਕਿਆਨ ਜੀਓ, ਪਿੰਦੀ ਉਬ ਕਲੈ ਸੰਸਾਰਾ, ਭਰਮ ਭਰਮ ਆਏ ਤੁਮ ਚੇ ਦੁਆਰਾ, ਤੂੰ ਕੌਣ ਰੇ ਮੈਂ ਜੀ ਨਾਮਾ, ਹੋ ਜੀ ਆਲਾ ਤੇ ਨਿਵਾਰਨਾ, ਜਮ ਕਰਨਾ ਪਤਤ ਪਾਵਨ ਮਾਧੋ, ਬਿਰਧ ਤੇਰਾ ਧਨ ਤੇ ਵੇ ਮੁਨ ਜਨ ਜਿਨ ਤਿਆਉ, ਹਰ ਪ੍ਰਭ ਮੇਰਾ ਮੇਰੇ ਮਾਥੇ ਲਾਗੀ ਰੇ ਧੂਰ, ਗੋਬਿੰਦ ਚਰਨਨ ਕੀ ਸੁਰ ਨਰ ਮੁੰਜਨ, ਤਿੰਨ ਹੂ ਤੇ ਦੂਰ ਰਹਾਉ, ਦੀਨ ਕਾ ਦਿਆਲ ਮਾਧੋ, ਗਰਭ ਪਰ ਹਾਰੀ ਚਰਨ ਸਰਨ ਨਾਮਾ ਬਲ ਤਿਹਾਰੀ, ਧਨਾਸੀ ਭਗਤ ਰਵਿਦਾਸ ਜੀ ਕੀ ਕਿਉਂ ਕਾ ਸਗੋ ਪ੍ਰਸਾਦ, ਹਮ ਸਰ ਦੀਨ ਦਿਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੇ, ਬਚਨੀ ਤੋਰ ਮੋਰ ਮਨ ਮਨ ਜਨ ਕੋ ਪੂਰਨ ਦੀਜੇ, ਹੋ ਬਲ ਬਲ ਜਾਓ ਰਮਈਆ ਕਾਰਨੇ, ਕਰਨ ਕਵਣ ਅਬੋਲ ਰਹਾਓ, ਬਹੁਤ ਜਨਮ ਬਿਸਰੇ ਤੇ ਮਾਧੋ, ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇ ਕੇ ਚਿੱਤ, ਸਿਮਰਨ ਕਰੋ ਨੈਨ ਅਵਲੋਕਣੋ, ਸਰਵਣ ਬਾਣੀ ਸੋ ਜਸ ਪੂਰ ਰਾਖੋ, ਮਨ ਸੋ ਮਦ ਕਾਰ ਕਰੋ, ਚਰਨ ਹਿਰਦੇ ਤਰੋ, ਰਸਨ ਅੰਮ੍ਰਿਤ ਨਾਵ, ਰਾਮ ਨਾਮ ਪਾਖੋ ਮੇਰੀ ਪ੍ਰੀਤ, ਗੋਬਿੰਦ ਸਿਉ ਜਿਨ ਕਟੈ ਮੈਂ ਤੁਮੋਲ, ਮੈਗੀ ਲਈ ਜੀ ਸਟਿ ਰਹਾਓ, ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਵ ਬਿਨ ਭਗਤਨ ਹੋਏ ਤੇਰੀ ਕਹਿ ਰਵਿਦਾਸ, ਇੱਕ ਬੇਨਤੀ ਹਰਸੋਂ ਪੈਰਾ ਕੁਰਾ ਜਰਾ, ਮੇਰੀ ਨਾਮ ਤੇਰੋ ਆਰਤੀ ਮਜਨ ਮੁਰਾਰੇ,

ਭਗਤਾਂ ਕੀ ਤਲੋਚਨੇ ਕੇ ਓਂਕਾਰ ਸਤਿਗੁਰ ਪ੍ਰਸਾਦ ਨਾਰਾਇਣ ਨਿੰਦ ਸੋ ਕਾਇ ਭੂਲੀ ਗਵਾਰੀ ਦੁਕਿਰਤ ਸੁਕਿਰਤ ਥਾਰੋ ਕਰਮਰੀ ਰਹਾਉ ਸੰਕਰਾ ਮਸਤਕ ਬਸਤਾ ਸੁਰਸਰੀ ਇਸਨਾਰੇ ਕੁਲ ਜਨ ਮਦੇ ਮਿਲਿਓ ਸਾਰੰਗ ਪਾਨਰੇ ਕਰਮ ਕਾਰ ਕਲੰਕ ਮਫਿਟਾ ਸ੍ਰੀ ਵਿਸ਼ਵ ਕਾ ਦੀਪਕ ਸਵਾਮੀ ਤਾਚਰੇ ਸਵਾਰਤੇ ਪੰਖੀ ਰਾਗਰ ਤਾਚੇ ਬਾਦਵਾ ਕਰਮ ਕਰ ਅਰਨ ਪਿੰਗਲਾਰੀ ਅਨਕ ਪਾਤਕ ਹਰਤਾ ਤਿਰ ਪਵਨ ਨਾਥਰੀ ਤੀਰਥ ਤੀਰਥ ਭਰਮਤਾ ਲਹੇ ਨਾ ਪਾਰਰੀ ਕਰਮ ਕਾਰ ਕਪਾਲ ਮੁਕਿਟਾ ਸ੍ਰੀ ਅੰਮ੍ਰਿਤ ਸਸੇ ਤੇ ਲਸ਼ਮੀ ਕਲਵਤਾਰ ਸਿਖਰ ਸੁਨਾਗਰ ਨਦੀ ਚੇ ਨਾਥੰ ਕਰਮ ਕਾਰ ਖਾਰ ਮੁਫਿਟਾ ਸ੍ਰੀ ਦਾ ਧੀਲੇ ਲੰਕਾ ਗੜ ਉਪਾੜੀ ਲੇ ਰਾਵਣ ਬਾਣ ਸਲ ਬੇਸਲ ਆਨ ਤੋਖੀਲੇ ਹਰੀ ਕਰਮ ਕਾਰ ਕਸੋਟੀ ਮੁਫਿਟਾ ਸ੍ਰੀ ਪੂਰਬ ਲੋ ਕਿਰਤਾ ਕਰਮ ਨਾ ਮਿਟੇਰੀ ਕਾਰ ਗਹਿਨ ਤਾਚੇ ਮੋਹੇ ਜਾਪੀਲੇ ਰਾਮ ਚੇ ਨਾਮੰ ਬਦਤ ਤਲੋਚਨ ਰਾਮ ਜੀ ਸ੍ਰੀ ਸੈਨ ਤੂਪ ਦੀਪ ਕਰਤ ਸਾਜ ਆਰਤੀ ਵਰਨ ਕਲਾਪਤੀ ਮੰਗ

ਰਾਜ ਮੰਗੋ ਸਤ ਸੀ ਕਾ ਗਉ ਪੈਸ ਮੰਗੋ ਲਾਵੇ ਰਿਕਤਾ ਜਨ ਤੁਰੀ ਚੰਗੇਰੀ ਕਰ ਕੀ ਗੀਹਨ ਚੰਗੀ ਜਨ ਤਨਾ ਲੇਵੇ ਮੰਗੀ ਜੈ ਤਸਰੀ ਮਹੱਲਾ ਚੌਥਾ ਕਰ ਪਹਿਲਾ ਚੌਪ ਦੇ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਮੇਰੇ ਹੀ ਰਤਨ ਨਾਮ ਹਰ ਬਸਿਆ ਗੁਰੂ ਹਾਥ ਤਰਿਓ ਮੇਰੇ ਮਾਤਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੈ ਗੁਨਾਮ ਦਿਉ ਲਾਤਾ ਮੇਰੇ ਮਨ ਭੱਜ ਰਾਮ ਨਾਮ ਸਭ ਅਰਥਾ ਗੁਰਪੂਰੇ ਹਰ ਨਾਮ ਦਿਰੜਾਇਆ ਬਿਰਨਾਵੇ ਜੀਵਨ ਬਿਰਥਾ ਰਹਾਉ ਬਿਨ ਗੁਰਮੂੜ ਪਹਿਹਾ ਮਨ ਮੁਕਤੇ ਮੋਹ ਮਾਇਆ ਨਿਤ ਫਾਥਾ ਤਿੰਨ ਸਾਧੂ ਚਰਨ ਸੇਵੇ ਕਾਬੂ ਤਿੰਨ ਸਭ ਜਨਮ ਅਕਾਤਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲੋ ਜਨਮ ਸੁਨਾਤਾ ਮੁਖ ਕੀਜੇ ਦਾਸ ਦਾਸ ਦਾਸਨ ਕੋ ਹਰ ਦਇਆ ਤਹਰ ਜਗਨਾਥਾ ਹਮ ਅੰਦਲੇ ਗਿਆਨਹੀਨ ਅਗਿਆਨੀ ਕੋ ਚਾਲੇ ਮਾਰਗ ਪੰਥਾ ਹਮ ਅੰਦਲੇ ਕੋ ਗੁਰ ਅੰਚਲ ਦੀਜੇ ਨਾਨਕ ਚਲੇ ਮਿਲੰਤਾ ਜੈ ਸ੍ਰੀ ਮਹੱਲਾ ਚੌਥਾ ਹੀਰਾ ਲਾਲ ਅਮੋਲਕ ਹੈ ਭਾਰੀ ਬਿਨ ਗਾਹਕ ਮੀਕਾ ਕਾਖਾ ਰਤਨ ਗਾਹਕ ਗੁਰ ਸਾਧੂ ਦੇਖਿਓ ਤਵ ਰਤਨ ਬਿਕਾਨੋ ਲਾਖਾ ਮੇਰੇ ਮਨ ਗੁਪਤ ਹੀਰ ਹਰ ਰਾਖਾ ਦੀਨ ਦਿਆਲ ਮਿਲਾਇਓ ਗੁਰ ਸਾਧੂ ਗੁਰ ਮਿਲੀਏ ਹੀਰ ਪਰਾਖਰ ਹਉ ਮਨ ਮੁਕੋਟੀ ਅਗਿਆਨ ਅੰਧੇਰਾ ਤਿੰਨ ਘਰ ਰਤਨ ਲਾਖਾ ਤੇ ਉਜੜ ਭਰਮ ਮੋਏ ਗਵਾਰੀ ਮਾਇਆ ਭਿਅੰਗ ਬਿਕ ਚੱਕ ਹਰ ਹਰ ਸਾਧ ਮੇਲੋ ਜਨਦੀਕੇ ਹਰ ਸਾਧੂ ਸਰਨ ਹਮ ਰਾਖਾ ਹਰ ਅੰਗੀਕਾਰ ਕਰੋ ਪ੍ਰਭ ਸਵਾਮੀ ਹਮ ਪਰੇ ਭਾਗ ਤੂੰ ਪਾਖਾ ਕਿਹੇ ਜਿਹਵਾ ਕਿਆ ਗੁਣ ਆਖ ਵਖਾਣੇ ਤੁਮ ਵੱਡ ਅਗਮ ਵੱਡ ਪੁਰਖਾ ਜਨ ਨਾਨਕ ਹਰ ਕਿਰਪਾ ਧਾਰੀ ਪਖਾਣ ਡੁਬਤ ਹਰ ਰਾਖਾ ਜੈਤ ਸ੍ਰੀ ਮਹੱਲਾ ਚੌਥਾ ਹਮ ਬਾਰਕ ਕਸ਼ੂ ਨਾ ਜਾਣੇ ਗਤ ਮਿਤ ਤੇਰੇ ਮੂਰਖ ਮੁਗਧ ਏ ਆਨਾ

ਗੁਰਖੇ ਨਿਖਨ ਪ੍ਰੀਤ ਲਗਾਉ ਮੇਰੇ ਹੀ ਅਰੇ ਮੇਰੇ ਪ੍ਰੀਤਮ ਨਾਮ ਪਰਾਨਾ ਬਿਨ ਨਾਵੈ ਮਰ ਜਾਈਏ ਮੇਰੇ ਠਾਕੁਰ ਜਿਉ ਅਮਲੀ ਅਮਲ ਲੁਪਾਨਾ ਜਿਨ ਮਨ ਪੀ ਲੱਗੀ ਹਰ ਕੇਰੀ ਤਿੰਨ ਤੁਰ ਭਾਗ ਪੁਰਾਨਾ ਤਿੰਨ ਹਮ ਚਰਨ ਸਰੇ ਵਿਖਿਨ ਖਿਨ ਦਿਨ ਹਰ ਮੀਟ ਲਗਾਨਾ ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ ਜਨ ਬਿਸਰਿਆ ਚਰੀ ਮਿਲਾਨਾ ਜਨ ਧਨ ਧਨ ਸਤਿਗੁਰ ਜਨ ਨਾਮ ਦਰਾਜ ਨਾਨਕ ਤੇ ਸੁਕੁਰਬਾਨਾ ਜਤ ਸ੍ਰੀ ਮਹੱਲਾ ਚੌਥਾ ਸਤਿਗੁਰ ਸਾਜਨ ਪੁਰਖ ਵੱਡ ਪਰ ਸਕਰਸ ਫਲ ਲਾਗੇ ਬਾਵ ਮਾਇਆ ਭਿਆਨ ਰਸਿਓ ਪ੍ਰਾਣੀ ਗੁਰਬਚਨੀ ਬੇਸਰ ਕਾਢੇ ਬਾ ਮੇਰਾ ਮਨ ਰਾਮ ਨਾਮ ਰਸ ਲਾਗੇ ਬਾ ਹਰ ਕੀਏ ਪਤਤ ਪਵਿੱਤਰ ਮਿਲ ਸਾਧ ਗੁਰ ਹਰ ਨਾਮੇ ਹਰ ਰਸ ਚਾਖੇ ਬਾਰ ਹਾਵ ਧਨ ਧਨ ਵੱਡ ਭਾਗ ਮਿਲਿਓ ਗੁਰ ਸਾਧੂ ਮਿਲ ਸਾਧੂ ਲੇਵ ਉਨ ਮਨ ਲਾਗੇ ਬਾ ਤ੍ਰਿਸ਼ਨਾ ਅਗਨ ਬੁਝੀ ਸ਼ਾਂਤ ਪਾਈ ਹਰ ਨਿਰਮਲ ਨਿਰਮਲ ਗੁਣ ਗਾਏ ਬਾ ਤਿਨ ਕੇ ਭਾਗ ਖੀਨ ਤੁਰ ਪਾਏ ਨ ਸਤਿਗੁਰ ਦਰਸ਼ਨ ਪਾਏ ਬਾ ਤੇ ਦੂਜੇ ਭਾਏ ਪਵੈ ਗਰਭ ਜੋਨੀ ਸਭਿਰਤਾ ਜਨਮ ਤਿਨ ਜਾਏ ਬਾ ਹਰ ਦਿਓ ਬਿਮਲ ਮਤ ਗੁਰਸਾਧ ਪਗ ਸੇਵੈ ਹਮ ਹਰ ਮੀਟ ਲਗਾਏ ਬਾ ਜਨ ਨਾਨਕ ਰੇਨ ਸਾਧ ਪਗ ਮੰਗੈ ਹਰ ਹੋਏ ਦਿਆਲ ਦਿਵਾਏ ਬਾ ਜੈਸੀ ਮਹੱਲਾ ਚੌਥਾ ਜਿਨ ਹਰ ਹਿਰਦੇ ਨਾਮ ਨ ਬਸਿਓ ਤਨ ਮਾਤ ਕੀ ਜੇ ਹਰ ਬਾਂਝਾ ਤਨ ਸੁੰਝੀ ਦੇਹ ਫਿਰੇ ਬਿਨ ਨਾਵੇ ਹੋਏ ਖਾਪ ਕਾ ਮੋਏ ਕਰਾਂਜਾ ਮੇਰੇ ਮਨ ਜਪੋ ਰਾਮ ਨਾਮ ਹਰ ਮਾਜਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾਓ ਹਰ ਕੀਰਤ ਕਲਯੁਗ ਪਦ ਉਤਮ ਹਰ ਪਾਈਏ ਸਤਿਗੁਰ ਮਾਜਾ ਹੋ ਬਲ ਸਤਿਗੁਰ ਆਪਣੇ ਇਨ ਗੁਪਤ ਨਾਮ ਪ੍ਰਗਾਜਾ ਦਰਸ਼ਨ ਸਾਧ ਮਿਲਿਓ ਵੱਡ ਭਾਗੀ ਸਕਲ ਵਗੈ ਗਵਾਜਾ ਸਤਿਗੁਰ ਸਭ ਪਾਇਆ ਵੱਡ ਦਾਣਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰਤ ਹਰਿਓ ਮਨ ਬਾਜਾ ਧਰਮ ਰਾਏ ਦਰ ਕਾਗਦ ਫਾਰੇ ਨਾਨਕ ਲੇਖਾ ਸਮਝਾ ਜੈ ਸ੍ਰੀ ਮਹੱਲਾ ਚੌਥਾ ਸਤ ਸੰਗਤ ਸਾਧ ਪਾਈ ਵੱਡ ਭਾਗੀ ਮਨ ਚਲ ਤੋ ਪਿਉ ਅਰੂੜਾ ਅਨਹਤ ਤੁਨ ਵਾਜੇ ਨਿਤ ਵਾਜੇ ਹਰ ਅੰਮ੍ਰਿਤ ਧਾਰਾ ਸਲੀਰਾ ਮੇਰੇ ਮਨ

ਤਾਕਤ ਬੰਦ ਪੈ ਹਮਾਇਆ ਬਿਖ ਸੰਚੇ ਲਾਏ ਜੇ ਕੀੜਾ ਹਰ ਕੇ ਅਰਥ ਖਰਚਨੈ ਸਾਕੈ ਜਮਕਾਲ ਸਹੇ ਸਿਰ ਪੀੜਾ ਜਿਨ ਹਰ ਅਰਥ ਸਰੀਰ ਲਗਾਇਆ ਗੁਰੂ ਸਾਧੂ ਬਹੁ ਸਰਦਾ ਲਾਏ ਮੁਖ ਧੂੜਾ ਹਲਤ ਪਲਤ ਹਰ ਸੋਭਾ ਪਾਵੇ ਹਰ ਅੰਗ ਲੱਗਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਜਨਾ ਕਾ ਕੀੜਾ ਨਾਨਕ ਪ੍ਰੀਤ ਲੱਗੀ ਪੱਗ ਸਾਧ ਗੁਰ ਮਿਲ ਸਾਧੂ ਪਖਾਨ ਹਰਿਓ ਮਨ ਮੂੜਾ ਜੈ ਸ੍ਰੀ ਮਹਲਾ ਚੌਥਾ ਕਰ ਦੂਜਾ ਕਿਉਂ ਕਾ ਸਤਿਗੁਰ ਪ੍ਰਸਾਦ ਹਰ ਹਰ ਸਿਮਰੋ ਅਗਮ ਅਪਾਰਾ ਜੇ ਸਿਮਰਤ ਦੁੱਖ ਮਿਟੇ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਓ ਗੁਰ ਮਿਲਿਆ ਸੁਖ ਹੋਈ ਰਾਮ ਹਰ ਗੁਣ ਗਾਓ ਮੀਤ ਹਮਾਰੇ ਹਰ ਹਰ ਨਾਮ ਰੱਖੋ ਉਰਤਾਰੇ ਹਰ ਹਰਿ ਅੰਮ੍ਰਿਤ ਬਚਨ ਸੁਨਾਵੋ ਗੁਰ ਮਿਲਿਆ ਪ੍ਰਗਟ ਹੋਈ ਰਾਮ ਮਧਸੂਦਨ ਹਰ ਮਾਧੋ ਪ੍ਰਾਨਾ ਮੇਰੇ ਮੰਤਨ ਅੰਮ੍ਰਿਤ ਮੀਠ ਲਗਾਨਾ ਹਰ ਹਰ ਦਇਆ ਕਰੋ ਗੁਰ ਮੇਲੋ ਪੁਰਖ ਨਿਰੰਜਨ ਸੋਈ ਰਾਮ ਹਰ ਨਾਮ ਸਦਾ ਸੁਖਦਾਤਾ ਹਰ ਕੇ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਂਪੁਰ ਗੁਰ ਮੇਲੋ ਗੁਰੂ ਨਾਨਕ ਨਾਮ ਸੁਖ ਹੋਈ ਰਾਮ ਜੈ ਸ੍ਰੀ ਮਹਲਾ ਚੌਥਾ ਹਰ ਹਰ ਹਰ ਹਰ ਨਾਮ ਜਪਾਹਾ ਗੁਰਮੁਖ ਨਾਮ ਸਦਾ ਲੈ ਲਾਹਾ ਹਰ ਹਰ ਹਰ ਭਗਤ ਦ੍ਰਿੜਾਓ ਹਰ ਹਰ ਨਾਮ ਓ ਮਹਾਰਾਮ ਹਰ ਹਰ ਨਾਮ ਦਿਆਲ ਧਿਆ ਹਰ ਕੇ ਰੰਗ ਸਦਾ ਗੁਣ ਗਾਹਾ ਹਰ ਹਰ ਹਰ ਜਸ ਘੂਮਰ ਪਾਉ ਮਿਲ ਸਤਸੰਗ ਓ ਮਹਾਰਾਮ ਆਉ ਸਕੀਰ ਮੇਲ ਮਿਲਾਹਾ ਸੁਣ ਹਰ ਕਥਾ ਨਾਮ ਲੈ ਲਾਹਾਉ ਖਿਨ ਹਰ ਹਰ ਕਿਰਪਾ ਧਾਰ ਗੁਰ ਮੇਲੋ ਗੁਰ ਮਿਲਿਆ ਹਰ ਉ ਮਹਾਰਾਮ ਹਰ ਕੀਰਤ ਜਸ ਅਗਮ ਅਥਾਹਾਉ ਖਿਨ ਖਿਨ ਰਾਮ ਨਾਮ ਗਾ ਵਾਹਾ ਮੁਕ ਤਾਰੋ ਕਿਰਪਾ ਮਿਲੀਏ ਗੁਰਦਾਤੇ ਹਰ ਨਾਨਕ ਭਗਤ ਉ ਮਹਾਰਾਮ ਜੈ ਸ੍ਰੀ ਮਹਲਾ ਚੌਥਾ ਰਸ ਰਸ ਰਾਮ ਰਸਾਲ ਸਲਾਹਾ ਮਨ ਰਾਮ ਨਾਮ ਪੀਨਾ ਲੈ ਲਾਹਾਉ ਖਿਨ ਖਿਨ ਭਗਤ ਕਰੇ ਦਿਨ ਰਾਤੀ ਗੁਰਮਤਿ ਭਗਤ ਉ ਮਹਾਰਾਮ ਹਰ ਹਰ ਗੁਣ ਗੋਬਿੰਦ ਜਪਾਹਾਉ ਮੰਤਨ ਜੀ ਸ਼ਬਦ ਲੈ ਲਾਹਾ ਗੁਰਮਤਿ ਪੰਚ ਦੂਤ ਵਸ ਆਵੈ ਮੰਤਨ ਹਰ ਉ ਮਹਾਰਾਮ ਨਾਮ ਰਤਨ ਨਾਮ ਜਪਾ ਹਰ ਗੁਣ ਗਾਇ ਸਦਾ ਲੈ ਲਾਹਾ ਦੀਨ ਦਿਆਲ ਕਿਰਪਾ ਕਰਮਾ ਦਿਉ ਹਰ ਹਰ ਨਾਮ ਉ ਮਹਾਰਾਮ ਜਪੋ ਜਗਦੀਸ਼ ਜਪੋ ਮਨ ਮਹਾਉ ਹਰ ਹਰ ਜਗਨਨਾਥ ਜਗ ਲਾਹਾ ਧੰਨ ਧੰਨ ਵੱਡੇ ਠਾਕੁਰ ਪ੍ਰਮੇਰੇ ਜਪੋ ਨਾਨਕ ਭਗਤ ਉ ਮਹਾਰਾਮ ਜੈਤ ਸ੍ਰੀ ਮਹਲਾ ਚੌਥਾ ਆਪੇ ਜੋਗੀ ਜੁਗਤ ਜੁਗਾਹ ਆਪੇ ਨਿਰਪੋ ਤਾੜੀ ਲਾਹਾ ਆਪੇ ਹੀ ਆਪ ਵਰਤੇ ਆਪੇ ਨਾਮ ਉ ਮਹਾਰਾਮ ਆਪੇ ਦੀਪ ਲੋ ਦੀਪਾ ਆਪੇ ਸਤਿਗੁਰ ਸਮੁੰਧ ਮਤਾਪੇ ਮਤ ਮਤਤ ਕਢਾਏ ਜਪੋ ਨਾਮ ਰਤਨ ਉ ਮਹਾਰਾਮ ਸਖੀ ਮਿਲੋ ਮਿਲ ਗੁਣ ਗਵਾਹਾ ਗੁਰਮੁਖ ਨਾਮ ਜਪੋ ਹਰ ਲਾਹਾਉ ਹਰ ਹਰ ਭਗਤ ਦੜੀ ਮਨ ਪਾਈ ਹਰ ਹਰ ਨਾਮ ਉ ਮਹਾਰਾਮ ਆਪੇ ਵੱਢ ਦਾਣਾ ਵੱਢ ਸਾਹਾਉ ਗੁਰਮੁਖ ਪੂੰਜੀ ਨਾਮ ਸਾਹਾਉ ਹਰ ਹਰ ਦਾਤ ਕਰੋ ਪ੍ਰਭਾਵੇ ਗੁਣ ਨਾਨਕ ਨਾਮ ਉ ਮਹਾਰਾਮ ਜੈਤ ਸ੍ਰੀ ਮਹਲਾ ਚੌਥਾ ਮਿਲ ਸਤ ਸੰਗਤ ਸੰਗ ਗੁਰਾਹਾ ਪੂੰਜੀ ਨਾਮ ਗੁਰਮੁਖ ਵੇ ਸਾਹਾਉ ਹਰ ਹਰ ਕਿਰਪਾ ਧਾਰ ਮਧਸੂਦਨ ਮਿਲ ਸਤ ਸੰਗ ਉ ਮਹਾਰਾਮ ਹਰ ਗੁਣਬਾਣੀ ਸਰਵਣ ਸੁਨਾਹਾਉ ਕਰ ਕਿਰਪਾ ਸਤਿਗੁਰੂ ਮੇਲਾਹਾਉ ਗੁਣ ਗਾਵੈ ਗੁਣ ਬੋਲੇ ਬਾਣੀ ਹਰ ਗੁਣ ਜਪ ਉ ਮਹਾਰਾਮ ਸਭ ਤੀਰਥ ਵਰਤ ਜਗ ਪੁੰਨ ਤੋ ਲਾਹਾਉ ਹਰ ਹਰ ਨਾਮ ਨ ਪੁੰਜੇ ਪੁਜਾਹਾਉ ਹਰ ਹਰ ਅਤੁਲ ਤੋਲ ਅਤ ਭਾਰੀ ਗੁਰਮ

ਜੈਤ ਸ੍ਰੀ ਮਹੱਲਾ ਪੰਜਵਾਂ ਕਰਤੀ ਜਾਇ ਕੇ ਓਂਕਾਰ ਸਤਿਗੁਰ ਪ੍ਰਸਾਦ ਕੋਈ ਜਾਣੇ ਕਵਣ ਇਹਾਂ ਜਗ ਮੀਤ ਜਿਸ ਹੋਇ ਕਿਰਪਾਲ ਸੋਈ ਬਿਧ ਬੂਜੈ ਤਾਂ ਕਿ ਨਿਰਮਲ ਰੀਤ ਰਹਾਉ ਮਾਤ ਪਿਤਾ ਬਣਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਇ ਮੁਕਤ ਮਾਲ ਕਣਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾਹਾ ਕਰਤ ਬਿਹਾਨੀ ਅਵਦੈ ਤਾਮੈ ਸੰਤੋਖ ਨ ਪਾਇਆ ਹਸਤ ਰਥ ਅਸਭ ਪਵਣ ਤੇਜ ਧਣੀ ਪੂਮਣ ਚਤ ਰਾਂਗਾ ਸੰਗ ਨ ਚਾਲੋ ਇਨ ਮੈਂ ਕਸੂਏ ਊਟ ਸਧਾਇਓ ਨੰਗਾ ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੇ ਤਾ ਕੇ ਹਰ ਹਰ ਗਾਈਏ ਨਾਨਕੀਆਂ ਸੁਖ ਆਗੇ ਮੁਖ ਉਜਲ ਸੰਗ ਸੰਤਨ ਕੈ ਪਾਈਆ ਜੈਤ ਸ੍ਰੀ ਮਹੱਲਾ ਪੰਜਵਾਂ ਕਰਤੀਜਾ ਦੁਪ ਦੇ ਕੇ ਓਂਕਾਰ ਸਤਿਗੁਰ ਪ੍ਰਸਾਦ ਦੇਹੋ ਸੰਦੇਸਰੋ ਕਹੀਓ ਪ੍ਰਿਆ ਕਹੀਓ ਬਿਸਮ ਪਈ ਮੈਂ ਬਹੁ ਬਿਧ ਸੁਣਤੇ ਕਹੋ ਸੁਹਾਗਣ ਸਹੀਓ ਰਹਾਉ ਕੋ ਕਹਿਤੋ ਸਭ ਬਾਹਰੋ ਬਾਹਰ ਕੋ ਕਹਿਤੋ ਸਭ ਮਹੀਓ ਬੰਨਾ ਦਿਸੈ ਚਿਹਨ ਲਖੀਏ ਸੁਹਾਗਣ ਸਾਤ ਬੁਝਹੀਓ ਸਰਬ ਨਿਵਾਸੀ ਘਾਟ ਕਟਵਾਸੀ ਲੇਪਨੀ ਅਲਪਹੀਓ ਨਾਨਕ ਕਹਿਤ ਸੁਨੋ ਰੇ ਲੋਗਾ ਸੰਤ ਰਸਨ ਕੋ ਬਸ ਹੀਓ ਜੈ ਸ੍ਰੀ ਮਹੱਲਾ ਪੰਜਵਾਂ ਧੀਰੋ ਸੁਣ ਧੀਰੋ ਪ੍ਰਭ ਕੋ ਰਹਾਉ ਜੀ ਪ੍ਰਾਣ ਮਨ ਤਨ ਸਭ ਅਰਪੋ ਨੀਰੋ ਪੇਖ ਪ੍ਰਭ ਕੋ ਨੀਰੋ ਬੇਸੁਮਾਰ ਬੇਅੰਤ ਬੜਦਾਤਾ ਮਨੇ ਗਹੀਰੋ ਪੇਖ ਪ੍ਰਭ ਕਉ ਜੋ ਚਾਹੋ ਸੋਈ ਸੋਈ ਪਾਵੋ ਆਸਾ ਮਨਸਾ ਪੂਰਾਓ ਜਪ ਪ੍ਰਭ ਕਉ ਗੁਰਪ੍ਰਸਾਦ ਨਾਨਕ ਮਨ ਵਸਿਆ ਦੁਖ ਨ ਕਬ ਹੂੰ ਝੂਰੋ ਬੁਝ ਪ੍ਰਭ ਕਉ ਜੈ ਸ੍ਰੀ ਮਹੱਲਾ ਪੰਜਵਾਂ ਲੋੜਿੰਦਰਾ ਸਾਜਨ ਮੇਰਾ ਕਰ ਕਰ ਮੰਗਲ ਗਾਓ ਨੀਕੇ ਘਟ ਘਟ ਤਿਸੇ ਵਸੇ

ਮੰਤਰ ਸਭਣੀ ਜਾਈ ਜੋ ਦਿਸੇ ਸੋ ਤੇਰਾ ਸੰਤ ਸੰਗ ਪਾਵੇ ਜੋ ਨਾਨਕ ਤਿਸ ਬੋਲ ਨ ਹੋਈ ਹੈ ਫੇਰਾ ਜੈ ਸ੍ਰੀ ਮਹੱਲਾ ਪੰਜਵਾਂ ਕਰ ਚੌਥਾ ਦੁਬਦੇ ਕਿਉਂ ਕਾ ਸਤਿਗੁਰ ਪ੍ਰਸਾਦ ਅਬ ਮੈਂ ਸੁਖ ਪਾਇਓ ਗੁਰ ਆਗੇ ਤਜੀ ਸਿਆਣਪੋ ਚਿੰਤ ਪਸਾਇ ਐ ਛੋੜੇ ਹੋਇਆ ਤਿਆਗੇ ਰਹਾਉ ਜਾਉ ਦੇਖੋ ਤੋ ਸਗਲ ਮੋਹ ਮੋਹੀਓ ਤੋ ਸਨ ਪਰੇ ਗੁਰ ਭਾਗੋ ਕਰ ਕਿਰਪਾ ਟਹਿਲ ਹਰ ਲਾਇਓ ਤੋ ਜਮ ਛੋਡੀ ਮੋਰੀ ਲਾਗ ਤਰਿਓ ਸਾਗਰ ਪਾਵਕੋ ਜੋ ਸੰਤ ਪੇਟੇ ਵਡ ਭਾਗ ਜੋ ਨਾਨਕ ਸਰਬ ਸੁਖ ਪਾਏ ਮੋਰੋ ਹਰ ਚਰਨੀ ਚਿਤ ਲਾਗੋ ਜੈ ਸ੍ਰੀ ਮਹੱਲਾ ਪੰਜਵਾਂ ਮਨ ਮੈਂ ਸਤ ਗੁਰ ਧਿਆਨ ਧਰਹਾ ਦੜਿਓ ਗਿਆਨ ਮੰਤਰ ਹਰ ਨਾਮ ਪ੍ਰਭ ਜੀਓ ਮਾਇਆ ਕਰਾ ਰਹਾਉ ਕਾਲ ਜਾਲ ਅਰ ਮਹਾਂ ਜੰਜਾਲਾ ਛੁੱਟ ਕੇ ਜਮੇ ਡਰਾ ਆਇਓ ਦੁੱਖ ਹਰਨ ਦੀ ਆਇਓ ਦੁੱਖ ਹਰਨ ਸ਼ਰਨ ਕੁਰਨਾ ਪੁੱਤ ਗਹਿਓ ਚੰਨ ਆਸਰਾ ਨਾਵ ਰੂਪ ਆਇਓ ਸਾਧ ਸੰਗ ਪਰਮ ਪਰ ਪਰਾ ਪਿਓ ਪਿਓ ਗਾਥੀਓ ਪਰਮਾ ਕੋ ਨਾਨਕ ਅਜਰ ਜਰਾਉ ਜੈ ਸ੍ਰੀ ਮਹੱਲਾ ਪੰਜਵਾ ਜਾ ਕੋ ਪਏ ਗੋਬਿੰਦ ਸਹਾਈ ਸੂਖ ਸਹਿਜ ਆਨੰਦ ਮੰਗਲ ਸਗਲ ਸਿਉ ਸੂਖ ਸਹਿਜ ਆਨੰਦ ਸਗਲ ਸਿਉ ਵਾਕੋ ਵਿਆਦ ਨਾ ਕਾਇ ਰਹਾਉ ਦਿਸੇ ਸਭ ਸੰਗ ਰਹੇ ਅਲੇਪਾ ਨੇ ਵਿਆਪੇ ਉਨਵਾਈ ਕੇ ਰੰਗ ਤਤ ਕੇ ਬੇਤੇ ਸਤਿਗੁਰ ਤੇ ਬੁੱਧ ਪਾਈ ਦਇਆ ਮਾਇਆ ਕਿਰਪਾ ਠਾਕੁਰ ਕੀ ਸਹੀ ਸੰਤ ਸੁਪਾਈ ਤਿਨ ਕੈ ਸੰਗ ਨਾਨਕ ਨਿਸਤਰੀਏ ਜੇ ਨਿਰਾਸਰਾ ਸੁਹਰ ਗੁਣ ਗਾਈ ਜਾ ਸ੍ਰੀ ਮਹੱਲਾ ਪੰਜਵਾਂ ਗੋਬਿੰਦ ਜੀਵਨ ਪ੍ਰਾਣ ਤਨ ਰੂਪ ਅਗਿਆਨ ਮੋਹ ਮਗਨ ਮਹਾਂਪ੍ਰਾਣੀ ਅੰਧਿਆਰੇ ਮੈਂ ਦੀਪ ਰਹਾਉ ਸਫਲ ਦਰਸ਼ਨ ਤੁਮਰਾ ਪ੍ਰਪ੍ਰੀਤਮ ਚੰਨ ਕਮਲ ਅਨੂਪ ਅਨਕ ਬਾਰ ਕਰੋ ਤੇ ਬੰਧਨ ਮਨੇ ਚਰਾਵੋ ਧੂਪ ਹਾਰ ਪਰਿਓ ਤੁਮਰੇ ਪ੍ਰਭ ਦੁਆਰੇ ਦੜਕਰ ਗਏ ਤੁਮਾਰੀ ਲੋਕ ਕਾਢ ਲਿਹੋ ਨਾਨਕ ਆਪਣੇ ਕੋ ਸੰਸਾਰ ਭਾਵ ਕੇ ਕੂਪ ਜਦ ਸ੍ਰੀ ਮਹੱਲਾ ਪੰਜਵਾਂ ਕੋਈ ਜਨ ਹਰਸੂ ਦੇਵੇ ਜੋਰ ਹੈ ਚਰਨ ਗਹੋ ਬਕੋ ਸੁਭ ਰਸਨਾ ਦੀ ਜੇ ਪ੍ਰਾਣਿਆ ਕੋਰ ਰਹਾਓ ਮਨ ਤਨ ਨਿਰਮਲ ਕਰਤ ਕਿਆਰ ਹਰ ਸੰਚੇ ਸੁਧਾ ਸੰਜੋ ਇਆ ਰਸ ਮੈਂ ਮਗਨ ਹੋਤ ਕਿਰਪਾ ਤੇ ਮਾਂ ਬਖਿਆ ਤੇ ਤੋਰ ਆਇਓ ਸ਼ਰਨ ਦੀਨ ਦੁੱਖ ਪੰਜਣ ਚਿਤਵੋ ਤੁਮਰੀ ਓਰ ਅਭੈ ਪਦ ਦਾਣ ਸਿਮਰਨ ਸਵਾਮੀ ਕੁਪਰਮ ਨਾਨਕ ਬੰਧਨ ਸ਼ੋਰ ਜੈ ਸ੍ਰੀ ਮਹੱਲਾ ਪੰਜਵਾਂ ਚਾਤਰਕ ਚਿਤਵਤ ਬਰਸਤ ਮੇਹ ਕਿਰਪਾ ਸਿੰਧ ਕਰਨਾ ਪ੍ਰਭ ਧਾਰੂ ਹਰ ਪ੍ਰੇਮ ਪਤ ਕੋ ਨੇ ਰਹਾਉ ਅਨਕ ਸੂਕ ਚੱਕ ਵੀ ਨਹੀਂ ਚਾਹਤ ਅਨੰਦ ਪੂਰਨ ਪੇਕ ਦੇਹੇ ਆਨ ਓ ਪਾਵਨ ਜੀਵਤ ਮੀਨਾ ਬਿਨ ਜਲ ਮਰਨਾ ਤੇਹੇ ਹਮ ਅਨਾਥ ਨਾਥ ਹਰ ਸਰਨੀ ਆਪਣੀ ਕਿਰਪਾ ਕਰੇਹੇ ਚੰਨ ਕਮਲ ਨਾਨਕ ਆਰਾਧੇ ਤਿਸ ਬਨਿਆਨ ਕੇਹੇ ਜੈ ਸ੍ਰੀ ਮਹੱਲਾ ਪੰਜਵਾਂ ਮੰਤਨ ਬਸ ਰਹੇ ਮੇਰੇ ਪ੍ਰਾਣ ਕਰ ਕਿਰਪਾ ਸਾਧੂ ਸੰਗ ਪੇਟਾ ਪੂਰਨ ਪੁਰਖ ਸੁਜਾਨ ਰਹਾਉ ਪ੍ਰੇਮ ਠਗੋਰੀ ਜਿਨ ਕੋ ਪਾਈ ਤਿੰਨ ਰਸ ਪੀਓ ਭਾਰੀ ਤਾ ਕੀ ਕੀਮਤ ਕਹਿਣ ਨਾ ਜਾਈ ਕੁਦਰਤ ਕਵਣ ਹਮਾਰੀ ਲਾਏ ਲਾਏ ਲੜ ਦਾਸ ਜਿਨੇ ਆਪਣੇ ਉਦਰੇ ਉਦਰ ਨਹਾਰੇ ਪ੍ਰਭ ਸਿਮਰ ਸਿਮਰ ਸਿਮਰ ਸੁਖ ਪਾਇਓ ਨਾਨਕ ਸ਼ਰਨ ਦੁਆਰੇ

ਹਰਨਾਲੇ ਸਾਚੀ ਸਾਹਿਬਾ ਕਿਆ ਨਹੀਂ ਕਰ ਤੀਰਾ ਕਰਤਾ ਤੀਰਾ ਸਭ ਕਿਛ ਹੈ ਜੇ ਸਦੇ ਸੁ ਪਾਵੇ ਸਦਾ ਸਿਵਤ ਸਲਾਹ ਤੀਨੀ ਨਾਮ ਮਨਮ ਸਾਵੇ ਨਾਮ ਜਿਨਕਾ ਮਨਮ ਸਿਆ ਵਾਜੇ ਸ਼ਬਦ ਕਨੇਰੇ ਕਹ ਨਾਨਕ ਸੱਚੀ ਸਾਹਿਬਾ ਕਿਆ ਨਹੀਂ ਕਰ ਤੀਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆ ਕਰ ਸ਼ਾਂਤ ਸੁੱਖ ਮਨ ਆਵਸਿਆ ਜਿਨ ਇੱਛਾ ਸਾ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਵਡਿਆਈਆਂ

ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਨਕਰ ਧਾਰੀਆ ਪੰਜ ਦੂਤਰ ਵਾਸ ਕੀਤੇ ਕਾਲ ਕੰਡਕ ਮਾਰਿਆ ਤੁਰ ਕਰਮ

ਸੁਰਤ ਪੂਰੇ ਪਾਰ ਬ੍ਰਹਮ ਪ੍ਰਭਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਦਾ ਪੁੱਤਰੇ ਸੁਣੀ ਸੱਚੀ ਬਾਣੀ।

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਰ ਗੁਰਦੇਵ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਕਰਨੋਂ ਦਇਆ ਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ

ਚਾਲੀਆਂ ਮੁਕਦਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਮਨ ਛਕਿਆ ਦੇ ਚਲਾਈ ਤੇਗ ਬਾਹੀ ਦੇ ਕੇ ਡਟ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ

ਸੀ ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੀ ਆ ਰਿਹਾ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿੱਤ ਆਮਨ ਕਾ ਸਦਕਾ ਸਰਬ ਸੁਖ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਰ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ।

ਨਿਓਟ ਆਨ ਦਿਓਟ ਗੁਰੂ ਗਰੀ ਬਨਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਵਿਖੀ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ

ਸਰਦਾ ਹਰਜੀਤ ਸਿੰਘ ਸਿੱਧੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਬਖਸ਼ੇ ਹੋਏ ਸਵਾਸਾਂ ਨੂੰ ਭੂਗ ਕਰਕੇ ਆਪ ਜੀ ਦੇ ਪਰਲੋਕ ਨੂੰ ਗਮਨ ਕਰ ਗਏ ਸਨ। ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਉਹਨਾਂ ਦੇ ਸਰਕਾਰ ਜੋ ਪਿਤਾ ਸਰਦਾਰ ਬਿਕਰ ਸਿੰਘ ਸਿੱਧੂ ਸਾਰੇ ਪਰਿਵਾਰ ਵੱਲੋਂ ਉਹਨਾਂ ਦੇ ਨਿਮੇਤਾ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਸੱਚੇ ਪਾਤਸ਼ਾਹ ਜੀਓ ਪਾਵਨ ਬਾਣੀ ਦੇ ਸਹਿਜ ਪਾਠ ਆਰੰਭ ਕਰਵਾਏ ਸੀ, ਮੱਧ ਭਾਗ ਆਏ ਨੇ। ਇਸੇ ਤਰ੍ਹਾਂ ਬਾਣੀ ਦੀ ਸੰਪੂਰਨਤਾ ਬਖਸ਼ਣੀ, ਪੜ੍ਹੀ ਸੁਣੀ ਬਾਣੀ ਦਾ ਭਾਵ ਉਸ ਵਿਛੜੀ ਰੂਹ ਆਤਮਾ ਨੂੰ ਪ੍ਰਦਾਨ ਕਰਦੇ ਹੋਏ ਉਸ ਵਿਛੜੀ ਹੋਈ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ ਚ ਨਿਵਾਸਾ ਬਖਸ਼ਣਾ, ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦੇ ਬਲ ਬਖਸ਼ਣੇ, ਪਰਿਵਾਰ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ, ਡੋਲਦੇ ਹੋਏ ਮਨਾਂ ਨੂੰ ਨਾਮ ਬਾਣੀ ਦਾ ਸਹਾਰਾ ਬਖਸ਼ਿਸ਼ ਕਰਦੇ ਹੋਏ ਸਹਿਜ ਅਡੋਲਤਾ ਧੀਰਜ ਬਖਸ਼ਣੀ, ਪਾਵਨ ਹਜ਼ੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਛੇ ਪੌੜੀਆਂ ਨੂੰ ਸਭ ਜੀ ਦੀ ਪਾਠ ਹੋਏ, ਬਾਣੀ ਪੜ੍ਹਦਿਆਂ ਅੱਖਰ ਵਾਧਾ ਕਾਟਾ ਪੁਲ ਚੁਗਮਾਪ ਕਰਨਾ, ਚੱਲਦੇ ਹੋਏ ਬਾਣੀ ਦੇ ਪ੍ਰਵਾਹ ਵਿੱਚੋਂ ਮੁੱਖ ਵਾਹ ਬਖਸ਼ਿਸ਼ ਕਰੋ ਜੀ, ਅੱਗੇ ਪਾਠ ਕਰਨ ਦੀ ਸਮੱਤ ਬਖਸ਼ਣੀ। ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ,

ਸਲੋਕਾ ਆਦਿ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ।